ਜਿੱਥੇ ਹਰ ਦਾ ਨਾਮ ਬਿਨਾ ਨਾ ਕਰਨ ਦੇ ਮਹਾਨ ਕਿ ਮੇਰੇ ਕੀ ਮਤ ਆਪੇ ਗੁਰੂ ਬਾਣੀ ਪੜ੍ਹਾਏਗਾ ਆਪੇ ਅੰਮ੍ਰਿਤ ਚੜੇਗਾ ਕਦੇ ਨਹੀਂ ਕਿਹਾ ਵੀ ਗੁਰੂ ਆਪੇ ਰੋਟੀ ਖਵਾਏਗਾ ਉਹਦੇ ਵਾਸਤੇ ਸਾਰਾ ਉਪਰਾਲਾ ਕਰਦੀ ਕਰਦੇ ਸਾਰੀ ਸਮੱਗਰੀ ਵੀ ਕਰ ਲਿਆ ਤਾਂ ਜਾ ਕੇ ਪ੍ਰਸ਼ਾਦਾ ਤਿਆਰ ਹੁੰਦਾ ਪ੍ਰਸ਼ਾਦੇ ਵਾਸਤੇ ਉਦੋਂ ਮੇ ਤਾਂ ਆਧੁਨਿਕ ਭੋਜਨ ਵਾਸਤੇ ਵੀ ਜੋ ਤੁਸੀਂ ਕੀ ਉਦਮ ਕਰਦੇ ਆ ਜੀਵ ਤੋਂ ਕਮਾਉਂਦੇ ਆ ਸੁਖ ਪੁੰਚ ਧਿਆਨਦੇ ਆ ਤੂੰ ਸਭ ਨੂੰ ਮਿਲ ਨਾਨਕ ਉਤਰੀ ਕਮਾਈ ਕਰੇ ਇਹ ਵੀ ਸਿੱਖ ਦਾ ਕਰਮ ਤੀਸਰਾ ਕਰਮ ਹੈ ਉਸ ਵਾਹਿਗੁਰੂ ਦਾ ਸਿਮਰਨ ਨਾਨਕ ਉਤਰੀ ਚਿੰਤ ਜਿਹੜੀ ਚਿੰਤਾ ਦੀ ਅੱਜ ਸਾਨੂੰ ਹਰ ਵੇਲੇ ਛਾੜਦੀ ਰਹੀ ਕਦੋਂ ਕਹਿੰਦੇ ਦੂਰ ਹੋ ਗਿਆ ਕਲਜੀ ਦਾ ਪਿਤਾ ਜੀ ਨੇ ਉਹ ਸਿੱਖ ਨੂੰ ਮਹਾਨ ਉਦਮ ਦਿੱਤਾ ਤੁਹਾਡੇ ਉਦਮ ਦੀਆਂ ਤਸਵੀਰ ਵਿੱਚ ਧਾਕਾਂ ਪੈ ਪੰਜਾਬ ਦੀ ਧਰਤੀ ਤੁਸੀਂ ਕਿਸ ਤਰ੍ਹਾਂ ਸੁਹਾਰੇ ਉਪਜਵਾਲਾ ਬਣਾਇਆ ਸਾਰੇ ਦੇਸ਼ ਨੂੰ ਅੰਨ ਮਿਲਦਾ ਹੈ ਇੱਥੇ ਟੈਕਨੀਕਲ ਵਿਊ ਦੇ ਨਾਲ ਗੁਰੂ ਨੇ ਤੁਹਾਡੇ ਉੱਤੇ ਬੜੀਆਂ ਬਖਸ਼ੀਆਂ ਦੁਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਾਰੇ ਦੇਸ਼ਵਾਸੀ ਖਾਸ ਕਰਕੇ ਗੁਰੂ ਕੇ ਸਿੱਖਾਂ ਦੇ ਅੰਦਰ ਮਹਾਨ ਬਖਸ਼ ਜਿਹੜੇ ਕੰਮ ਨੂੰ ਹੱਥ ਪਾਉਂਦੇ ਨੇ ਚੜ੍ਹਦੀਆਂ ਤੇ ਗੁਰੂ ਨੇ ਨਾਨਕ ਨਾਮ ਚੜ੍ਹਦੀ ਕਲਾ ਕਿਉਂਕਿ ਨਾਨਕ ਦੇ ਨਾਮ ਨਾਲ ਹੀ ਬਾਬਾ ਜੀ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੇ ਦੋ ਅਰਥ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਜਿਹਦੇ ਕੋਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਹੈ ਉਹਦੀ ਸਦਾ ਚੜ੍ਹਦੀ ਕਲਾ ਯਾਰ ਨਾਨਕ ਨਾਮ ਚੜ੍ਹਦੀ ਕਲਾ ਜਿਹਦੇ ਕੋਲ ਗੁਰੂ ਦਾ ਨਾਮ ਹੈ ਉਹ ਚੜ੍ਹਦੀ ਕਲਾ ਚ ਰਹਿ ਕੇ ਕਿਸੇ ਦਾ ਬੁਰਾ ਨਹੀਂ ਸੋਚਦਾ ਤੇਰੇ ਭਾਵੇਂ ਪਰਵਤਾ ਕਿਰਤ ਕਰਨੀ ਇਹ ਵੀ ਸਿਮਰਨ ਧਰਮ ਦੀ ਕਿਰਤ ਇਹ ਵੀ ਬੰਦਗੀ ਬਾਣੀ ਪੜ੍ਹਨੀ ਇਹ ਵੀ ਵਾਹਿਗੁਰੂ ਦਾ ਜਾਪ ਕਰਨਾ ਇਹ ਵੀ ਬੰਦਗੀ ਦਾਨ ਪੂਰ ਕਰਨਾ ਇਹ ਵੀ ਬੰਦਗੀ ਪਾਣੀ ਲਿਖਿਆ ਘਾਲ ਖਾਏ ਕਿ ਸੱਤੋ ਦੇ ਨਾਨਕ ਰਹਾ ਸੱਚਾ ਨਾਨਕ ਚੁੱਲੀਆਂ ਸੱਚੀਆਂ ਜੇ ਭਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਦੀ ਜੋਗੀ ਕਾ ਜਪ ਜੋਗੀ ਦੀ ਚੁਲੀ ਕਿਹੜੀ ਹੈ ਜਤੀ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਪ ਹੋਏ ਰਾਜੇ ਚੁਲੀ ਨਿਆਮ ਕੀ ਤੇ ਗ੍ਰਹੀ ਕਾ ਤਤ ਦਾਨ ਗ੍ਰਸਤੀ ਦਾ ਧਰਮ ਹੈ ਦਾਨ ਸੁਣ ਨਾਮ ਪਵਿੱਤਰ ਵੀ ਮਾਇਆ ਡੰਗ ਮਾਰਨ ਲੱਗਦੇ ਬਹੁਤੀ ਮਾਇਆ ਹੈ ਜੀ ਡੰਗ ਮਾਰਦੀ ਹੈ ਕਿਸ ਤਰ੍ਹਾਂ ਰੋਮੇ ਆ ਜਾਂਦੇ ਕਈਆਂ ਨੂੰ ਮਾਇਆ ਦਾ ਹੀ ਮੰਤਰ ਮਾਇਆ ਦਾ ਹੀ ਮਾਨ ਪਰ ਨਹੀਂ ਇਹ ਤਾਂ ਵਾਹਿਗੁਰੂ ਦੀ ਬਖਸ਼ ਇਹ ਤਾਂ ਵਾਹਿਗੁਰੂ ਦੀ ਦਾਤ ਵਾਹਿਗੁਰੂ ਦੇ ਅਰਪਣ ਕਰਦੇ ਨੇ ਪਾਣੀ ਚੱਲਦਾ ਪਵਿੱਤਰ ਰਹਿੰਦਾ ਹੈ ਧੰਨ ਚੰਗੇ ਪਾਸੇ ਗੁਰੂ ਕੇ ਲੇਖੇ ਲੱਗਦਾ ਰਹੇ ਤਾਂ ਉਹ ਸੁਖਦਾਈ ਦਾਨ ਪੁੰਨ ਕਰਨਾ ਇਹ ਵੀ ਸਿਮਰਨ ਸਤਸੰਗ ਕਰਦੇ ਹੈ ਇਹ ਵੀ ਸਿਮਰਨ ਸੁਹਾਗਣ ਇਸਤਰੀ ਪਤੀ ਦੀ ਸੇਵਾ ਕਰਨੀ ਹੈ ਇਹ ਵੀ ਬਾਬਾ ਜੀ ਬੱਚੇ ਕਰਦੇ ਇਹ ਕੋਈ ਬੀਬੀ ਘਰ ਮਾੜਾ ਫੇਰੀ ਰੋਟੀ ਦਾ ਟਾਈਮ ਹੋ ਗਿਆ ਪ੍ਰਸ਼ਾਦਾ ਤਿਆਰ ਨਹੀਂ ਕੀਤਾ ਪਤੀ ਘਰ ਆਇਆ ਭਗਵਾਨ ਪ੍ਰਸ਼ਾਦਾ ਤਿਆਰ ਹੋਇਆ ਕਿਉਂਕਿ
ਪੀੜਾ ਖਾਣੇ। ਉਹਨੇ ਕਿਹਾ ਸਵਾਮੀ ਮੈਂ ਤਾਂ ਰੋਟੀ ਜਪਦੀ ਹਾਂ, ਰੋਟੀ ਆਪ ਪਕਾ ਕੇ ਖਾਈ। ਬਾਬਾ ਜੀ ਕਹਿੰਦੇ ਸੀ ਇਹ ਤਾਂ ਨਾਮ ਨਹੀਂ ਹੈ, ਇਹ ਮਨਮਤ ਜਿਹੜੀ ਮਾੜਾ ਫੇਰੀ, ਇਹ ਮਨਮਤ ਹੈ। ਨਾਮ ਕੀ ਹੈ? ਜੇ ਰੋਟੀ ਦਾ ਟਾਈਮ ਹੋ ਗਿਆ ਤਾਂ ਆਪਣੇ ਪਤੀ ਵਾਸਤੇ ਸੋਹਣਾ ਪੁਰਸ਼ਾਂ ਦਾ ਤਿਆਰ ਕਰਕੇ ਪਤੀ ਨੇ ਕਿਉਂਕਿ ਕੰਮ ਕਰਦੀ ਹੈ ਜਾਂ ਉਹਦੇ ਕੰਮ ਕੀ ਜਾਂ ਤੁਹਾਨੂੰ ਇਹ ਭੋਜਨ ਤਿਆਰ ਕਰਨਾ, ਇਹ ਵੀ ਸਿਮਰਨ ਹੈ। ਜੇ ਬਾਣੀ ਪਈ ਪੜਦੀ ਹੈ ਹਰ ਟਾਈਮ ਸਤਿਗੁਰ ਜੀ ਪਹਿਲੇ ਤੇ ਹਰ ਕੋਈ ਜਾ ਕੇ ਕਿਸੇ ਮਹਾਂਪੁਰਖ ਨੇ ਗਏ, ਸਾਰੀ ਦੁਨੀਆਂ ਸਾਡੇ ਜਾ ਗਈ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾ ਕੇ, ਤਸਕਰ ਕਹਿੰਦੇ ਚੋਰ, ਤੀਜੇ ਪੈਰੇ ਤਸਕਰ ਜਾ ਕੇ, ਚੌਥੇ ਪੈਰੇ ਯੋਗੀ। ਉਹ ਸਮਾਂ ਯੋਗੀ ਤੇ ਜਾ ਕੇ ਗੁਰਸਿੱਖ ਨੇ ਜਾ ਕਰ ਪਿੱਛਲ ਰਾਤੀ ਜਾਗਰ ਜਾ ਕੇ ਕੀ ਕਰਨਾ? ਨਾਮ ਦਾਨ ਇਸ਼ਨਾਨ ਜਿਹੜਾ ਇਸ਼ਨਾਨ ਕਰਨਾ ਤੇ ਬਹਿ ਕੇ ਜਪਣਾ ਸਤਨਾਮ ਨਾਮ ਦਾਨ ਇਸ਼ਨਾਨ ਜਿਹੜਾ ਹੈ। ਫਿਰ ਮਿੱਠਾ ਬੋਲਣ ਨਹੀਂ ਵਿਚਰਨ, ਨਾਮ ਜਪ ਕੇ ਬਾਣੀ ਪੜ ਕੇ ਨਹੀਂ ਜੀ ਲੋਕਾਂ ਨਾਲ ਝਗੜੇ ਕਰਦਾ, ਨਹੀਂ ਚੱਲਦਾ ਤੇਰੇ ਵਰਗਾ ਤੋਂ ਨਹੀਂ। ਮਿੱਠਾ ਬੋਲਣ ਅੰਮ੍ਰਿਤ ਪੀਂਦਾ ਹੈ ਤਾਂ ਰੱਖਣਾ ਵਿੱਚ ਮਿਠਾਸ ਹੋਈ ਹੈ, ਮਿੱਠਾ ਬੋਲਣ ਨਿਰਚਰ ਨਿਮਰਤਾ ਚਲੇ। ਗੁਰੂ ਕੇ ਸਿੱਖ ਦਾ ਮਨ ਨੀਵਾ ਤਾਂ ਉਹਦੇ ਨਾਲ ਮਤ ਅੱਜ ਕੱਲ੍ਹ ਉਲਟ ਚੱਲ ਗਿਆ, ਮਨ ਉੱਚਾ ਹੋ ਗਿਆ ਤੇ ਮਤ ਨੀਵੀ ਤੋਂ। ਤਾਂ ਹੀ ਉਹ ਸਿੱਖੀ ਦੀ ਜਿਹੜੀ ਖੁਸ਼ਬੂ ਹੈ ਸਾਡੇ ਅੰਦਰੋਂ ਘੱਟ ਗਈ। ਮਿੱਠਾ ਬੋਲਣ ਨਿਰਚਰਨ ਹੱਥੋਂ ਦੇ ਕੇ ਭਲਾ ਮਨਾਇਆ, ਦੇ ਕੇ ਸ਼ੁਕਰ ਕਰਨਾ ਪਾਤਸ਼ਾਹ ਤੇਰੀ ਕਿਰਪਾ। ਥੋੜਾ ਸੋਹਣਾ ਖਾਣ, ਥੋੜਾ ਸੋਹਣਾ ਤੇ ਥੋੜਾ ਭਾਈ ਸਾਹਿਬ ਜੀ ਨੇ ਲਿਖਿਆ ਸਿੱਖ ਦਾ ਕਰਨ, ਥੋੜਾ ਸੋਹਣਾ ਤੇ ਥੋੜਾ ਖਾਣ। ਪਰ ਮਿਕਦਾਰ ਵੀ ਕਿਤਨਾ ਥੋੜਾ ਸਮੀਏ ਤੇ ਕਿਤਨਾ ਥੋੜਾ ਖਾਈਏ, ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਉਹ ਸੱਤ ਖਾ ਲਈ, ਜੇ ਜੇ 12 ਘੰਟੇ ਸੌਂਦੇ ਆ ਤਾਂ 10 ਘੰਟੇ ਸੌਂਦੇ, ਕੋਈ ਮਿਕਦਾਰ ਨਹੀਂ। ਕੋਈ ਸੰਗੀਆਂ ਨੇ ਬਾਬਾ ਜੀ ਜੀ ਦੀ ਬੇਨਤੀ ਕੀਤੀ, ਬਾਬਾ ਨਰ ਸਿੰਘ ਜੀ ਮਹਾਰਾਜ ਬੇਨਤੀ ਕੀਤੀ, ਮਹਾਰਾਜ ਆਪ ਕੇ ਪਾਤਰ। ਬਾਬਾ ਜੀ ਕਹਿਣ ਲੱਗੇ ਇਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ, ਖੱਤੇ ਡਿਗਾ ਹੀ ਨਾ, ਉਹ ਵੀ ਕੋਈ ਖਾਣ। ਤਾਵੇ ਲਿਖਿਆ ਹੈ ਸਬਰਤ ਮਿੱਠੇ ਬਣੀਏ ਸੁਣੀਏ ਸਾਰੇ ਅਖੜ ਤੁਰਦੀ ਮੁੱਖ ਬੋਲਣੇ, ਮਾਰਨ ਨਾਲ ਕੀ ਹੈ 36 ਅੰਮ੍ਰਿਤ ਭਾਵੇ, ਜਾਂ ਉਹ ਨਦਰ ਕਰੇ ਬਾਬਾ ਹੋਰ ਖਾਣਾ ਸੁਖੀ ਖੁਆਰ, ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਖਾਣਾ ਕੀ ਖਾਦੇ ਜਿਹਦੇ ਨਾਲ ਮਨ ਵਿਕਾਰੀ ਬਣਿਆ ਹੈ, ਹਰ ਵੇਲੇ ਪੀੜੇ ਮੁਸਲਮਾਨ ਰੋਜ਼ੇ ਰੱਖਦੇ, ਸਿੱਖ ਰੋਜ਼ ਰੋਜ਼ਾ ਰੱਖਦੇ, ਪਰ ਉਹਦੇ ਦਾ ਮਕਸਦ ਇਹ ਨਹੀਂ ਵੀ ਖੁਦਾ ਰੱਬ ਕੋਈ ਹੋ ਜਾਵੇ, ਪਰ ਉਹਦੇ ਦਾ ਰੱਖਣ ਦਾ ਮਤਲਬ ਹੈ ਸਰੀਰ ਦੀ ਸ਼ੁੱਧੀ, ਸਰੀਰ ਦੀ ਸ਼ੁੱਧੀ। ਡਾਕਟਰ ਕੋਲ ਜਾਂਦੀ ਹੈ, ਡਾਕਟਰ ਸਾਹਿਬ ਬੁਖਾਰ ਹੋ ਗਏ, ਕਿਉਂ ਹੋਏ? ਖੱਟੇ ਨਿਕਾਰ ਆਉਂਦੇ, ਪਰ ਇੱਕ ਦਿਨ ਫਾਕਾ ਕਰ ਰਹੇ, ਦਵਾਈ ਮਿਲ ਗਈ, ਆਪਣੇ ਆਪ ਇਹਦਾ ਠੀਕ ਹੋ ਜਾਂਦਾ। ਤੂੰ ਇਸੇ ਤਰ੍ਹਾਂ ਰੋਜ਼ਾ ਰੱਖਣਾ, ਵਰਤ ਰੱਖਣਾ, ਇਹਦੇ ਨਾਲ ਇਹ ਨਹੀਂ ਵੀ ਕੋਈ ਕਰਮ ਨਹੀਂ, ਸਿਰਫ ਸਰੀਰ ਦੀ ਸ਼ੁੱਧੀ ਵੱਲ, ਸਰੀਰ ਠੀਕ ਹੋ ਜਾਂਦਾ ਹੈ। ਪਰ ਗੁਰੂ ਸਿੱਖ ਤੋਂ ਰੋਜ਼ ਰੋਜ਼ਾ ਰੱਖਦਾ, ਰੋਜ਼ ਵਰਤ ਰੱਖਦਾ। ਉਹ ਕਿਹੜਾ? ਥੋੜਾ ਖਾਣ, ਜਿਹਦੇ ਨਾਲ ਸਰੀਰ ਠੀਕ ਰਹੀ, ਡਾਕਟਰ ਕੋਲ ਜਾਣਾ ਨਹੀਂ ਪੈਂਦਾ। ਬਾਬਾ ਜੀ ਨੇ ਬਚਨ ਕੀਤਾ, ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਬੋਝਲ ਹੀ ਨਾ ਹੋਵੇ, ਤੇ ਇਤਨਾ ਥੋੜਾ ਸਮਾਂ ਜਿਹਦੇ ਨਾਲ ਸਾਡਾ ਅੰਮ੍ਰਿਤ ਵੇਲਾ ਸੌਂਕ ਹੀ ਨਾ। ਇਤਨਾ ਅਲਮ ਆਹਾਰ ਅਲਮ ਸੀ, ਥੋੜਾ ਸੋਹਣਾ ਖਾਣ, ਥੋੜਾ ਬੋਲਣ, ਗੁਰੂ ਚ ਪਾਏ ਇੱਕ ਬਹੁਤਾ ਨਹੀਂ ਬੋਲ, ਸਾਰਾ ਦਿਨ ਗੱਪਾਂ ਹੀ ਨਹੀਂ ਪਾਏ, ਥੋੜਾ ਇਹ ਵੀ ਗੁਰਮਤ ਹੈ। ਫਿਰ ਕਾਲ ਖਾਏ ਸੁਕ੍ਰਿਤ ਕਰੇ, ਕਾਲਾ ਕਾਲ ਕੇ ਸੁਕ੍ਰਿਤ ਕਰੇ, ਵੱਡਾ ਹੋਏ ਨਾ ਆਪ ਕਰਾਏ ਜੇ ਗੁਰੂ ਨੇ ਵਡਿਆਈ ਬਖਸ਼ੀ ਹੈ ਤਾਂ ਜਣਾਉਂਦਾ ਨਹੀਂ, ਵਡਿਆਈਆਂ ਗੁਰੂ ਵੱਲੋਂ ਆਉਂਦੀਆਂ।
نادان کرتا تو جاگی آزاد ماری جیو پھر سب تیرا کو نانک سب تیری وڈی آئی کوئی یہ گرو بخش تو گرو دی وڈا ہوئے نا آخر آئے پھر پیسہ نکل سات سنگت مل گام دے رات دے نکل کر یہ دو ٹائم دے میرے کرت بھی کرنی کم کار بھی کرنا امرت ویلے شام ساتھ گرو نال جڑنا ہے جس طرح تھی جڑ جڑ کے کرنا کی ہے شبد ترت پر جا کرے گرو نے شبد کی وچار سننی تو کرنی سب گرو پرچے من پر چائے صرف آئی صاحب کی چاہے پھر سکھ کا جیون آسرا نراش آسا رہتا ہوا کیونکہ جی آسا رکھیے تو جی نہ پوری ہوئے تو من بڑی چاہیے کلر چلا آسا نراش سکھ ہے ادم کرے جس طرح تھی ادم کی زندگی کا سروپ کی ہے بابا جی بدل کرتے سن کر بندے تو بندگی جتر کٹ میں سا ہو بندگی کا سروپ حکم ہے آپ کو کیونکہ سروپ جتنے تک سروپ لکڑنا نہ بڑے اتنے تک من جڑتا تو نشانہ کوئی نہیں ہے نا سن تو بدلی کا سروپ جا ہے وہ ہے حکم بھی سیکھ جا ہے کرت بھی کرتا ہے نام بھی جپتا ہے بچوں نال بھی پیار کرتا ہے سیر بھی کرتا ہے ہستا بھی ہے تنگے کپڑے بھی پاتا ہے گرو نال بھی جڑتا ہے یہ سب گرو کا روپ حکم منیے ہوئے پروان تا ختمے کا ہے بس پائی سنجا صاحبان نے تین دن واسطے کیا نہیں لیا سید بدو شاہ کو آ گیا چٹھی لے کے بدو شاہ چھتی چٹھی پڑھ کے سنا کیونکہ میں گھر پہنچا سید بدو شاہ نے گرو کا حکم پڑھ کے سنایا وہ لکھا ہوا کہ کسی سرم کرو

ప్రణమే కాదు నవమి సజ్జే చుట్టి చుట్టి పాకి తురులగా కహ లగా ఉంటా తు నవ మహీనే భీ నే నవ మినిట్ భీ నీ ఖైర సయ్యద్ గురు భాయి సజ్జా గారు तो गुरु का हुक्म ही मने आए तेरी को क्योंकि हुक्म इस वक्त हुक्म देने मालिक की बख्शिश नाल जेड़ा हुक्म देना वो रहमत भी ना तो हुक्म नहीं मनिया तो मैं जरूर मनना ये अपने आप रह जाएगा ਤਾਂ ਗੁਰੂ ਜਾਣ ਕੇ ਤੇਰੀ ਸੇਵਾ ਤੇ ਜੇ ਭੱਜੇ ਨਸੇ ਗੱਲ ਤਾਂ ਸਾਹਮਣੀ ਕੋਠੀ ਵਿੱਚ ਬੰਦ ਵੀ ਕਰਦੇ ਆ ਮੈਂ ਗੁਰੂ ਘਰ ਹੁਕਮ ਮੰਨਣਾ ਭਾਈ ਸਿੱਧਿਆ ਉੱਠਿਆ ਤੁਰਨ ਲੱਗਾ ਮੈਨੂੰ ਕੌਣ ਹੈ ਬੰਦ ਕਰਨ ਵਾਲਾ ਬੁੱਧੂ ਸ਼ਾਹ ਨੇ ਮੁਰੀਦਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਪਕੜ ਕੇ ਭਾਈ ਸੱਜੇ ਨੂੰ ਕੋਠੀ ਵਿੱਚ ਬੰਦ ਕਰ ਬੁੱਧੂ ਸ਼ਾਹ ਨੇ ਮੇਰਾ ਬਾਲ ਬੱਚਾ ਭੁੱਖ ਨਾਲ ਮਰ ਗਿਆ ਬੁੱਧੂ ਸ਼ਾਹ ਨੇ ਕਿਹਾ ਨਹੀਂ ਜਿਹਨੇ ਹੁਕਮ ਦਿੱਤਾ ਹੈ ਉਹ ਆਪੇ ਰੱਖਿਆ ਕਰੇਗਾ ਇਹ ਤੇਰੇ ਮਨ ਦੀ ਕਮਜ਼ੋਰੀ ਕੀ ਰੱਖਿਆ ਕਰੇਗਾ ਬੁੱਧੂ ਸ਼ਾਹ ਐਵੇਂ ਤਾਂ ਗੱਲਾਂ ਬੁੱਧੂ ਸ਼ਾਹ ਦੀਆਂ ਸੁਣ ਸੁਣ ਗੱਲਾਂ ਸਿੱਖ ਧਰਮ ਵਿਗਾੜਾ ਬਚ ਆ ਕੇ ਮੁਸ਼ਕਲ ਨਾਲ ਉਠਾਇਆ ਉਸਨੂੰ ਉਹਦੇ ਮੂੰਹ ਵਿੱਚ ਪਾਣੀ ਪਾ ਕੇ ਕਹਿੰਦਾ ਸਤਿਗੁਰ ਇਹ ਕੀ ਕੀਤਾ ਮੈਨੂੰ ਉੱਧਰ ਕੈਦ ਪਤਾ ਜੇ ਮੇਰਾ ਬਾਲ ਬੱਚਾ ਸਭ ਰੁਕ ਕੇ ਮਰਜ਼ੀ ਕੌਣ ਖਿਲਾਤੀ ਜਾ ਕੋਠੀ ਬੰਦ ਇੱਕ ਦਿਨ ਬੀਤਿਆ ਕੁਝ ਨਹੀਂ ਖਾਧਾ ਸੀ ਦੂਜਾ ਦਿਨ ਹੋਇਆ ਬੁੱਧੂ ਸ਼ਾਹ ਨੇ ਕਿਹਾ ਸਜੇ ਪ੍ਰਸ਼ਾਦ ਤੱਕ ਨਹੀਂ ਨਹੀਂ ਮੈਨੂੰ ਭੁੱਖ ਨਹੀਂ ਤੀਜਾ ਦਿਨ ਹੋਇਆ ਸੋਚਣ ਲੱਗਾ ਮੈਨੂੰ ਬਾਲ ਬੱਚੇ ਤਾਂ ਭੁੱਖ ਨਾਲ ਮਰ ਗਏ ਹੋਣਗੇ ਤੂੰ ਭੁੱਖਾ ਕਿਉਂ ਮਰਨਾ ਠਾਕੁਰ ਤੁਸੀਂ ਭੁੱਖ ਬੜੀ ਰਾਜ ਹੁੰਦੇ ਭੁੱਖ ਬੜੀ ਪਰਬਲ ਹੈ ਫਰੀਦ ਨੇ ਕਿਹਾ ਮੌਤੋਂ ਭੁੱਖ ਬੜੀ ਇਨਸਾਨ ਭੁੱਖ ਵਿੱਚੇ ਕਈ ਵਾਰੀ ਬੜੀਆਂ ਬੜੀਆਂ ਗਲਤੀਆਂ ਕਰਦੇ ਮਾਣੇ ਕੀ ਲਿਖਿਆ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਭ ਤੋਂ ਆਦ ਜਿੰਦੂਤ ਇੱਕ ਦੁੱਖ ਰੋਗ ਲੱਗੇ ਤਨ ਖਾਏ ਵਿਆਜ ਨਾ ਹੋਲੇ ਦਾ ਸਾਧ ਪਾਣੀ ਥੱਕਣ ਲੱਗ ਗਿਆ ਨੌ ਮਹੀਨੇ ਬੀਤ ਸਮਾਂ ਨੌ ਬੀਤ ਜਾਂਦਾ ਸਮੇਂ ਦਾ ਪਤਾ ਹੀ ਨਹੀਂ ਲੈ ਪਲਾਂ ਦੀਆਂ ਘੜੀਆਂ ਘੜੀਆਂ ਨੇ ਸਕੇ ਚਿੰਤਾ ਦੇ ਦਿਨ ਮਿੰਟਾਂ ਦੇ ਘੰਟੇ ਘੰਟਿਆਂ ਦੇ ਪਹਿਰ ਪਹਿਰਾਂ ਦੇ ਦਿਨ ਦਿਨਾਂ ਦੇ ਹਫ਼ਤੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਸਾਲਾਂ ਦੀਆਂ ਸਦੀਆਂ ਸਦੀਆਂ ਦੇ ਯੁੱਗ ਬੀਤੇ ਜਾ ਰਹੇ ਯੁੱਗ ਅੱਖੀਂ ਘੇਰੇ ਮਾਟ ਕੇ ਪਲ ਪਲ ਵੀ ਵਿਹਾਰੇ ਪਲ ਪਲ ਕਰਕੇ ਇਹ ਆਯੂ ਬੀਤੀ ਪਤਾ ਹੀ ਨਹੀਂ ਮਨ ਜੰਗਿਆਲ ਨਾ ਛੋੜੀ ਜਮਦੀ ਆ ਜਮਹੂਆ ਦਿਨ ਦੇ ਪਹਿਰ ਪਹਿਰ ਤੇ ਘੜੀਆਂ ਸਗੋਂ ਕਹਿੰਦੇ ਆਪ ਘਟੇ ਪੰਛੀ ਲੈ ਭਾਈ ਸੱਜਾ ਤੇਰੇ ਪਹੁ ਪੰਧ ਮੁਕਲੇ ਹਨ ਅੱਜ ਨੌ ਮਹੀਨੇ ਬੀਤ ਗਏ ਹਨ ਤੂੰ ਜਾ ਸਕਦੇ ਭਾਈ ਸੱਜਾ ਤੂੰ ਜਾਣ ਕਿੱਧਰ ਜਾਣ ਬਾਲ ਬੱਚਾ ਤਾਂ ਭੁੱਖ ਨਾਲ ਮਰ ਗਿਆ ਹੁਣ ਕੋਈ ਆਸਰਾ ਨਹੀਂ ਕਿਹੜੇ ਪਾਸੇ ਜਾਵਾਂ ਬੁੱਧੂ ਸ਼ਾਹ ਨੇ ਕਿਹਾ ਜੇ ਮੇਰੇ ਕੋਲੋਂ ਪੁੱਛਦਾ ਹੈ ਤਾਂ ਗੁਰੂ ਕੋਲ ਚਲਾ ਗੁਰੂ ਕੋਲ ਬੁੱਧੂ ਸ਼ਾਹ ਆਓ ਤਾਂ ਮੇਰਾ ਕੋਈ ਬਾਲ ਬੱਚਾ ਬਚਿਆ ਜੀ ਕੋਈ ਬਚ ਵੀ ਗਿਆ ਹੋਵੇਗਾ ਤਾਂ ਉਹਨਾਂ ਨੂੰ ਵੀ ਰੋਕ ਕੇ ਮਰਾਂਗਾ ਕਿ ਗੁਰੂ ਦਾ ਨਾਂ ਭੁੱਲ ਕੇ ਨਹੀਂ ਜਾਣਾ ਲੋਕੀ ਇਹਨੂੰ ਬੰਦੀ ਛੋੜ ਕਹਿੰਦੇ ਚੰਗਾ ਬੰਦੀ ਛੋੜ ਗੁਰੂ ਨੌ ਮਹੀਨੇ ਦੀ ਕੈਦ ਦੇ ਦਿੱਤੀ ਮੈਂ ਨਹੀਂ ਚੱਲ ਸਹੀ ਗੁਰੂ ਸ਼ਾਹ ਨੇ ਕਿਹਾ ਉਹ ਭਾਈ ਸੱਜਾ ਇਹਦੇ ਵਿੱਚ ਵੀ ਕੋਈ ਰਾਜ ਹੈ ਤੂੰ ਨਹੀਂ ਸਮਝ ਮੱਛੀ ਕੀ ਜਾਣੇ ਸਾਗਰ ਕਿੱਡਾ ਵਿੱਚ
ਪਾਣੀ ਚ ਰਹਿੰਦੀ ਹੋਈ ਮੱਛੀ ਨੂੰ ਸਾਗਰ ਦਾ ਅੰਤ ਨਹੀਂ ਹੁੰਦਾ। ਤੂੰ ਕਰਿਆ ਅੱਜ ਫਿਰ ਪੜ੍ਹੀਏ ਅਸੀਂ ਵੀ ਕਹਿੰਦੇ ਗੁਰੂ ਆਪਣੀ ਦਲੀਲ ਤੇ ਪਰਖਣ ਲੱਗੇ, ਗੁਰੂ ਦੀ ਸਿੱਖੀ ਨੂੰ ਆਪਣੇ ਖਿਆਲਾਂ ਨਾਲ ਪਰਖੇ। ਪਰ ਇਹ ਗਲਤ ਬਾਣੀ ਚ ਲਿਖਿਆ ਹੈ ਸਾਰੇ ਉੱਤੇ ਕੋਈ

ਪਾਗੀ ਖੋਏਗੀ ਤੇ ਉਹਨੇ ਕੁੜਤਾ ਵੀ ਖੋਲੀ ਸਾਡੀ

ਦੇ ਰਹੇ ਹੋ, ਕਿਹੜੇ ਇਲਾਕੇ ਦੇ ਰਹੇ ਹੋ? ਧੋਤੀ ਫੱਟੀ ਸੀ ਲੱਡੀ ਨੂੰ ਫੱਟੀ, ਇੱਕੋ ਧੋਤੀ ਤੇਰ ਹੈ ਪਰ ਉਹ ਵੀ ਫੱਟੀ ਹੋਈ। ਧੋਤੀ ਫੱਟੀ ਸੀ ਲੱਡੀ ਨੂੰ ਫੱਟੀ, ਨਹੀਂ ਪਾਏ ਪੰਨੀਆਂ ਇਹ ਆਹੇ ਨਿਸ਼ਾਨ। ਭਗਵਾਨ ਜੀ ਉਹਨੇ ਪੈਰਾਂ ਦਿੱਤੀ ਕੋਈ, ਇਹ ਉਹਦੀ ਨਿਸ਼ਾਨੀ ਸੀ।

ਇਹਨਾਂ ਦੇ ਪ੍ਰਦਰਸ਼ਨ ਚਾਰ ਪ੍ਰਕਰਮਾਂ ਕਰਕੇ ਸੁਦਾਮੇ ਨੂੰ ਭੇਜਿਆ ਸੀ। ਸਾਰਾ ਦਿਨ ਮਿੱਤਰ ਪਾਏ ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹਨ, ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗੇ, ਨਿੰਦਾ ਵੀ ਕਰਨ ਲੱਗੇ। ਜਿਸ ਦਿਨ ਸਵਾਲ ਨਾ ਉਪਜੇ ਤਿਸ ਦਿਨ ਬੋਲਣ ਗੰਦ ਸਵਾਲ ਆ ਗਿਆ ਮਿੱਤਰ। ਸੁਦਾਮੇ ਦੀਆਂ ਪ੍ਰਕਰਮਾ ਕਰਕੇ ਛਾਤੀ ਨਾਲ ਨਾਲ ਲੈ ਕੇ ਆਏ ਤੇ ਜਿਸ ਆਸਣ ਤੇ ਆਪ ਦੇਖੇ ਸਨ ਸੁਦਾਮੇ ਨੂੰ ਬਿਠਾ ਸੁਖਮੀ ਤੇ ਰਾਜ ਕਰ ਲਿਆ, ਜਾਓ ਮੇਰਾ ਮਿੱਤਰ ਆਇਆ ਹੈ ਜਲ ਲਿਆ ਸੁਦਾਮੇ ਦੇ ਚਰਨ ਧੋਈ। ਰੁਕਮਣੀ ਤੇ ਰਾਜ ਦਾ ਪਾਣੀ ਕੈਂਸਲ ਇੱਧਰ ਭਗਵਾਨ ਕ੍ਰਿਸ਼ਨ ਸੁਦਾਮੇ ਨਾਲ ਮਿੱਠੇ ਮਿੱਠੇ ਬਚਨ ਕਰ ਸੁਦਾਮੇ ਕਿਤਨਾ ਚਿਰ ਕਿੱਥੇ ਨਹੀਂ ਕੁਮਾਰ ਸਾਹਿਬ ਜਿੱਥੇ ਤੇਰੀ ਹਾਲਤ ਕੀ ਹੋ ਗਈ, ਤੇਰੀ ਦਿਸ਼ਾ ਕੀ ਬਣ ਗਈ ਹੈ, ਐਸੇ ਬਿਹਾਨ ਬਿਹਾਨ ਵਿੱਚੋਂ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰ ਠੰਡੇ ਚੁੱਕੇ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬਣਦੇ ਸੀ।

ਪਾਈ ਅੱਤਾਂ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਅੱਤਾਂ ਹੈ ਕਾਗਜ਼ ਦੀਪ ਸਭ ਕਰਕੇ ਕਾਗਜ਼ ਦੀਪ ਸਭ ਕਰਕੇ ਅਰਸਾ ਸਮੁੰਦਰ ਕੀ ਮਤ ਕਹਿ ਹਾਂ ਸਮੁੰਦਰ।

ਰਾਜ ਬਣੇ ਹੋ ਸਾਰਸੁਤੀ ਬਖਤਾ ਕਰਕੇ ਸਾਰਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ।

استاد ملک الشورا شری گرو گوبند سنگھ مہاراج جی دے پوتر زباندانی وچوں اے سویہ یا اے رچنا اکال استک بانی وچوں سی جس دوارا قلم دے تنی شاعر اعظم مارتنڈ ستگرو مارتنڈ میل سورج ملک الشورا شاعراں دے استاد گرو گوبند سنگھ مہاراج صفات خوبیاں تے گناں دے منبے گن ندان اکال پرخ انترجامی دی حمد و سنا کردے نے جس طرح پہلے روپاں اندر آپ جی آد گرو گرنتھ صاحب مہاراج اندر استت بیان دے آئے نے تیویں سمپورن روپ وچ جا کے بھی اسی ہی طرح اکال پرخ دی مہما تے گناہ واد کردے نے ہے پرمیشر ہے اکال پرخ سرشتی دے ساجن ہار ہے کونو مکان دے بناون ہارے سانا مصور تیری رچنا اندر اس دھرتی اتے بےنت ملک نے خطہ ہائے زمین ان ملک اندر آشا تے پاشا ویس تے دیس اتادت کئی فرق نے پر پاویں درشتمان فرق نظر آتے نے پر ان ساریاں دے ہردے اندر تیری اپما کرن دا چاؤ ہے میں ویکھدا ہاں اپنی بولی اندر تیری بخشی ہوئی سرت تے مت نال فرانس تے وسن والے فرانسیسی اہل فرانس برطانیہ وچ رہن والے فرنگی اہل برطانیہ اپنی اپنی بھاشا وچ تیری اپما دا آشا ضرور بیان دے نے مکران دیش تے رہن والے تینوں دھیان دے نے اور تیری آگیا اندر ہی سارے چل رہے نے کیونکہ تو سب تو وڈا ہے نات ہے تے ساری رچنا کریشن اپج خدائی لکائی سرشتی کائنات تیرے حکم وچ نتھی ہوئی ہے جیسا کہ پہلے روپ وچ فرمایا ہے آپ ناتھ ناتھی سب جا کی تیرے حکم وچ بدھے ہوئے فرانسی فرنگی فرانسیس کے ترنگی مکران کے مردنگی کے جا ملکاں دے نام ہے جا ملکاں وچ وسن والے مکران کے مردنگی تیرے گیت گائیت ہیں کسی نہ کسی ڈنگ نال تینوں آرات دے نظر پہ دے باقی سترہ اندر بھی حضور ایسا ہی فرما دے نے پکھری کنداری گور گکھری گردے جا چاری کئی کئی لفظاں دا مختصر لفظ لیا گور مینز گورکھ ہے کی کندھار وچ رہن والے کی تبت وچ رہن والے کی نیپال دے گورکھے سب تینوں آرات دے نے پور پلاؤ کام روپ او کماؤ کام روپ آسام دا ایک ضلع ہے اتھے رہن والے لوگ بھی تینوں آراد دینے تے توں ہر جگہ ہر سمے پورن سمپورن ہیں ویاپکیں اومنی پوٹینٹیں اومنی پریزنٹیں سرو جگہ ویاپک بھی ہیں تے سرو شکتیوان بھی ہیں سرو ٹھور میں براجے جہاں جہاں جائیت ہے انتچ سجدے وچ آندے نے سیس چکا دے نے ادب نال چوکے آندے نے میں کس کس دا نام لواں کس کس خطہ زمین دا نام لواں تے اوتھے وسن والے واسیاں دے نام لواں اے پرم شکتیوان اے پرتاپ شیل ستگرو اکال پرخ پورن پرتاپی جنتر منتر تے اتاپی ناتھ تینوں کوئی جنترا منترا نال بھی پا نہیں سکدا
ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ ਤਪ ਸਾਧਨ ਵਾਲੇ ਧੂਣੀਆਂ ਪਾਉਣ ਵਾਲੇ ਸਭ ਤੇਰੀ ਵਡਿਆਈ ਕਰਦੇ ਨੇ ਪਰ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ ਦੂਸਰੇ ਪ੍ਰਮਾਣ ਵਿਚ ਆਖਦੇ ਨੇ ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ ਆਪ ਜੀ ਫਰਮਾਉਂਦੇ ਨੇ ਜੇ ਕਦੀ ਸਾਰੀ ਖੁਸ਼ਕੀ ਰੱਬਾਂ ਮਸਕੂਨ ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ ਹੋਰ ਕੀ ਲੈਣਾ ਹੈ ਗੈਬੀ ਆਵਾ ਤੇ ਆਖਣ ਲੱਗੇ ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ ਦਰਿਆ ਨਹਿਰਾਂ ਕਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿੱਲਾਂ ਕੋਲੋਂ ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ ਫਿਰ ਆਵਾਜ਼ ਨੇ ਕਿਹਾ ਕੀ ਚਾਹਨਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਵੇ ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ ਇੰਕ ਬਣ ਜਾਏ ਸਿਆਹੀ ਵਿਚ ਬਦਲ ਜਾਏ ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ ਹੋਰ ਕੀ ਲੈਣਾ ਏ ਤੇ ਹੋਰ ਹਜ਼ੂਰ ਕਹਿੰਦੇ ਨੇ ਜਿਤਨੀ ਨਬਾਤਾਤ ਹੈ ਬਨਸਪਤੀ ਹੈ ਬੋਟਨੀ ਹੈ ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ ਕਾਗਜ਼ ਦੀਪ ਕਾਗਜ਼ ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ ਤੋ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ ਬੋਲੀ ਦੀ ਰੂਪ ਰੇਖਾ ਵੀ ਬਦਲਦੀ ਰਹਿੰਦੀ ਹੈ ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ ਪਰ ਮਤਲਬ ਇਹਦਾ ਕੰਨ ਤੋਂ ਹੀ ਹੈ ਯਕ ਅਰਜ਼ ਗੁਸਤਮ ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ ਜੱਜਾ ਹੀ ਹੁੰਦਾ ਸੀ ਬੋਲੀ ਦਾ ਸਰੂਪ ਹੁਣ ਬਦਲਿਆ ਹੈ ਅਰਜ਼ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ ਯਕ ਅਰਜ਼ ਗੁਸਤਮ ਪੇਸ਼ ਤੋਂ ਉਦੋਂ ਪੇਸ਼ ਲਫ਼ਜ਼ ਸੀ ਹੁਣ ਸੱਤੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇੱਥੇ ਲਫ਼ਜ਼ ਗੋਸ ਹੋਵੇਗਾ ਗੋਸ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਸਿਆਣੇ ਪੁਰਸ਼ਾਂ ਨੇ ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਨ੍ਹਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪ ਰੇਖਾ ਹੋਰ ਸੀ ਯਕ ਅਰਜ਼ ਗੁਸ਼ਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਇਸੇ ਤਰ੍ਹਾਂ ਆਉਂਦਾ ਹੈ ਅੱਗੇ ਚਲੋ ਤੋ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ ਨਾਨਕ ਕਾਗਜ਼ ਲਖਮਣਾ ਸ੍ਰੀ ਰਾਤ ਸ਼ਬਦ ਦੀ ਚੌਥੀ ਕਲੀ ਦੀ ਇੱਕ ਤੋਂ ਨਾਨਕ ਕਾਗਜ਼ ਲਖਮਣਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲਖਾਮਨ ਕਾਗਜ਼ਾਤ ਹੋਵਣ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਏ ਮਸੂ ਤੋਟਨਾ ਆਵੇ ਮਸੂ ਮਿਨ ਸਿਆਹੀ ਲੇਖਣ ਪਾਉਣ ਚਲਾਏ ਲੇਖਣ ਮੈਨੇ ਕਲਮ ਹਵਾ ਦੀ ਤੇਜ਼ੀ ਨਾਲ ਕਲਮ ਚੱਲੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸਾ ਹੀ ਫਰਮਾਉਂਦੇ ਨੇ ਕਿ ਕਾਗਜ਼ ਦੀਪ ਸੱਭੇ ਕਰਕੇ ਦੀਪ ਮੈਨੇ ਬਰੇ ਆਜ਼ਮ ਜਿਤਨੇ ਇਹ ਖੰਡ ਬ੍ਰਹਿਮੰਡ ਨੇ ਕਾਗਜ਼ ਦੀਪ ਸੱਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਗੁਰੂ ਸਾਹਿਬ ਜੀ ਦੀ ਕਵਿਤਾ ਦਾ ਜੋ ਖੁਲਾਸਾ ਹੈ ਉਭਾਰ ਹੈ ਇਹ ਹਰ ਜਗ੍ਹਾ ਪੜ੍ਹੋ ਤਾਂ ਇੱਦਾਂ ਦਾ ਹੋਵੇਗਾ ਜਿਵੇਂ ਪਰਬਤ ਦੀ ਕੁੱਖ ਚੋਂ ਚਸ਼ਮਾ ਫੁੱਟਦਾ ਹੈ ਉਛਲਦਾ ਕੁੱਦਦਾ ਅਚਕੇਰੀਆਂ ਕਰਦਾ ਉਲਾਰ ਖਾਂਦਾ ਤੋ ਹਰ ਕਵਿਤਾ ਮਹਾਰਾਜ ਦੀ ਐਸੀ ਹੈ ਜਿਵੇਂ ਜਾਪ ਸਾਹਿਬ ਦੇ ਅਨੇਕਾਂ ਸ਼ੰਤ ਨੇ ਅਜੈ ਅਲੈ ਅਪੈ ਅਭੂ ਉਜੂ ਅਨਾਸ ਅਕਾਸ ਗਨ ਪੰਜ ਇਸ ਤਰ੍ਹਾਂ ਨਾਲ ਤੋ ਸਾਰੀ ਕਵਿਤਾ ਮਹਾਰਾਜ ਦੀ ਇਸ ਤਰ੍ਹਾਂ ਨਾਲ ਉਛਾਲੇ ਲੈਂਦੀ ਹੈ ਜੁਰਤ ਦਰਸਾਉਂਦੀ ਹੈ ਸ਼ਜਾਅਤ ਦਰਸਾਉਂਦੀ ਹੈ ਉੱਲਰ ਉੱਲਰ ਤੁਰਦੀ ਹੈ ਕਾਗਜ਼ ਦੀਪ ਸਭੈ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਲੀ ਲਿਖਵੇ ਕੇ ਲੇਖਨ ਕਾਜ ਬਣੇ ਹੋ ਸਾਤ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੇ ਹੋ ਭਾਵ ਕੀ ਏ ਕਿ ਮਹਾਰਾਜ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਏ
سارا پانی سیاہی بن جائے، جنگلاتاں دے جنگلات لیکھنیاں بن جان، کلمہ وچ بدل جاون، تے تیرے گن فن آکھے کون؟ کو سیمت مت والا، محدود عقل والا، لمٹڈ برین والا نہیں، ودیا دے ابتار کس تیزی نال تے کتنا چر کہندے جان تیری وڈیائی نو؟ تکاں وچ مہاراج درساندے نے کہ سارسوتی بختا کر کے، سارسوتی سرسوتی دا مخفف ہے، سرسوتی دا ودیا دی دیوی ہے، اہ تیرے گن گاوے سارسوتی بختا کر کے، کون تے کنا چر کس تیزی نال لکھے؟ جب کوٹ گنیش کے ہاتھ لکھے ہوں، گنیش جی کروڑا یگ تیرے گن لکھن واسطے لا دین، سرسوتی بولے گویا ہووے بیان کرے تے سامان پہلے دیکھ لیا ہے۔ گرو جی کہندے نے پھر کی نتیجہ نکل سکے گا؟ سارسوتی بکتا کر کے جگ کوٹ گنیش کے ہاتھ لکھے ہاں، کال کرپان بنا بنتی اے اکال پرکھنتر جامی، کرپان سوچک ہے کہ تیری بھی شکتی لے کرن دی بھی ہے۔ تو ایک سنساری، ایک پنڈھاری، ایک لے دیوان، لے مینز لے لین دی ان بان ہے، عادت ہے، یعنی مرتو کرن دی بھی تیرے وچ ہی شکتی ہے، اور کوئی مار نہیں سکتا۔ تو کال کرپان بنا بنتی، بنتی تو مراد عجز انکساری نمرتا، بنا تیرے اگے سجدہ کیتے ہوں سر چکایوں کوئی گل بن نہیں سکے گی۔ کال کرپان بنا بنتی نہ تو تم کو پر نئے کری جائے ہوں، تل ماتے بھی تیرے گن نہیں دھیان کر سکنگے۔ تو انت پھر ایو کہنا پڑے گا کہ کھیر

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਓ ਥਾਟ ਨਾ ਬਣਿਆ, ਕਿਉਂਕਿ ਗੁਰੂ ਉਪਦੇਸ਼ ਮੋਹਿ ਕਾ ਨਹੀਂ ਸੁਣਿਆ। ਅਤੇ ਫਿਰ ਮੰਨਿਆ ਹੈ ਇੱਥੇ ਅਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਨ੍ਹਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਬਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

ਨਾਮਦੇਵ ਜੀ ਦਾ ਉਚਾਰਿਆ ਹੋਇਆ ਰਾਗ ਮਲਾਰ ਦੇ ਵਿੱਚ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਉਸ ਵਕਤ ਉਚਾਰਿਆ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਨਾਮਦੇਵ ਨੂੰ ਪੁੱਛਿਆ, ਐ ਨਾਮਦੇਵ, ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਤੂੰ ਮੇਰੇ ਕੋਲੋਂ ਡਰਦਾ ਨਹੀਂ, ਕਿਹਦੇ ਭਰੋਸੇ ਤੇ

ਡਾਂਗੀਆਂ ਡਾਂਗੀਆਂ ਕਿਹਾ ਹੈ ਪਹਿਰੇਦਾਰਾਂ ਨੂੰ ਜਿਹੜੇ ਹੱਥ ਵਿਚ ਡਾਂਗਾਂ ਫੜ ਕੇ ਖਲੋਂਦੇ ਹੈ ਬਾਦਸ਼ਾਹ ਉਸ ਗੋਪਾਲ ਰਾਏ ਦੇ ਘਰ ਪਾਪ ਤੇ ਪੁੰਨ ਪਹਿਰੇਦਾਰ ਨੇ ਦੁਆਰੇ ਚਿੱਤਰ ਗੁਪਤ ਲਿਖਿਆ ਚਿੱਤਰ ਤੇ ਗੁਪਤ ਉਹਦੇ ਘਰ ਮੁਨਸ਼ੀ ਦਾ ਕੰਮ

ਰਾਮਦੇਵ ਜੀ ਨੂੰ ਕਿਉਂ ਉਚਾਰਨਾ ਪਿਆ? ਹਿੰਦੁਸਤਾਨ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਭਗਤ ਨਾਮਦੇਵ ਦੀ ਸੋਭਾ ਸੁਣ ਕੇ ਨਾਮਦੇਵ ਨੂੰ ਆਪਣੇ ਦਰਬਾਰ ਚ ਬੁਲਾਇਆ ਤੇ ਬਾਦਸ਼ਾਹ ਕਹਿਣ ਲੱਗਾ, ਐ ਨਾਮਦੇਵ, ਮੈਂ ਸੁਣਿਆ ਅੱਲਾ ਤੇਰਾ

ਗੱਜ ਕਹਿੰਦੇ ਨੇ ਹਾਥੀ ਨੂੰ। ਬਾਦਸ਼ਾਹ ਦੇ ਹੁਕਮ ਦੇ ਨਾਲ ਹਾਥੀ ਜਿਹੜਾ ਨਾਮਦੇਵ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਉਦੋਂ ਤੱਕ ਨਾਮਦੇਵ ਨੂੰ ਹਾਥੀ ਦੀਆਂ ਸੁੰਡਾਂ ਦੀ ਮਾਰ ਪੈਂਦੀ ਰਹਿਣੀ ਚਾਹੀਦੀ ਏ।

ਕਿ ਜਦੋਂ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਨਾਮਦੇਵ ਨੂੰ ਹਾਥੀ ਦੇ ਅੱਗੇ ਸੁੱਟ ਕੇ ਹਾਥੀ ਦੀਆਂ ਸੁੰਡਾਂ ਦੀ ਮਾਰ ਪਵਾਈ ਜਾਵੇ, ਤੇ ਨਾਮਦੇਵ ਜੀ ਕਹਿੰਦੇ ਨੇ ਸਾਡੀ ਮਾਂ ਉਸ ਵੇਲੇ ਰੋਣ ਲੱਗ ਪਈ।

ਇਹ ਕਹਿੰਦੀ ਹੈ ਕਿ ਰਾਮ ਦਾ ਨਾਮ ਛੱਡ ਦੇ ਜਾ, ਉਸ ਮਾਂ ਦਾ ਮੈਂ ਪੁੱਤਰ ਨਹੀਂ, ਨਾ ਹੋ ਤੇਰਾ ਪੂੰਗੜਾ ਪੂੰਗੜਾ ਕਿਹਾ ਹੈ ਪੁੱਤਰ ਐ ਮਾਂ ਜਾ, ਮੈਂ ਤੇਰਾ ਪੁੱਤਰ ਨਹੀਂ ਨਾ ਤੂੰ ਮੇਰੀ ਮਾਂ ਹੈ, ਮੈਂ ਤੈਨੂੰ ਛੱਡ ਸਕਦਾ ਪਰ ਰਾਮ ਦਾ ਨਾਮ ਨਹੀਂ ਛੱਡ ਸਕਦਾ, ਪਿੰਡ ਪੜੈ ਤੋ ਹਰ ਗੁਣ ਗਾਏ, ਪਿੰਡ ਕਿਹਾ ਹੈ ਸਰੀਰ ਨੂੰ, ਇਹ ਸਰੀਰ ਭਾਵੇਂ ਖਤਮ ਹੋ ਜਾਏ।

ਸੂਟਾਂ ਪੈਂਦੀਆਂ ਸੁੰਡ ਦੀਆਂ ਪਰ ਹਰੀ ਜਿਹਦੀ ਓਟ ਨਾਮਦੇਵ ਨੇ ਲਈ ਉਹ ਰੱਖਿਆ ਕਰਦਾ ਹੈ ਸੱਟਾਂ ਪੈਂਦੀਆਂ ਨੇ ਪਰ ਨਾਮਦੇਵ ਨੂੰ ਮਹਿਸੂਸ ਨਹੀਂ ਹੁੰਦੀਆਂ।

ਦਿਆਂ ਤਾਂ ਕਿ ਲੋਕਾਂ ਦੀ ਤਸੱਲੀ ਹੋ ਜਾਏ। ਤਾਂ ਨਾਮਦੇਵ ਜੀ ਨੇ ਕਿਹਾ, ਐ ਪਰਮੇਸ਼ਰ ਹੋਰ ਕੁਛ ਨਾ ਕਰ, ਬਸ ਗਾਂ ਜਿੰਦਾ ਕਰ ਦੇ। ਪਰਮੇਸ਼ਰ ਨੇ ਕਿਰਪਾ ਕੀਤੀ ਤੇ ਮਰੀ ਹੋਈ ਗਾਂ ਜਿੰਦਾ ਹੋ ਗਈ ਵੱਛੇ ਸਮੇਤ, ਤੇ ਨਾਲੇ ਦੁੱਧ ਦੀਆਂ ਦੋ ਮਟਕੀਆਂ ਵੀ ਭਰ ਗਈਆਂ।

ਹੱਥ ਜੋੜੇ ਭਗਤ ਨਾਮਦੇਵ ਦੇ ਚਰਨਾਂ ਤੇ ਮੱਥਾ ਟੇਕਿਆ ਆਖਿਆ ਐ ਨਾਮਦੇਵ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਮੈਨੂੰ ਆਪਣੀ ਗਾਂ ਸਮਝ ਕੇ ਮਾਫ਼ ਕਰ ਦੇ। ਤੋ ਨਾਮਦੇਵ ਜੀ ਨੇ ਬਾਦਸ਼ਾਹ ਨੂੰ ਉਸ ਵਕਤ

ਬਹੁਤ ਸਾਰਾ ਸੋਨਾ ਚਾਂਦੀ ਭੇਟ ਕੀਤਾ ਪਰ ਨਾਮਦੇਵ ਜੀ ਨੇ ਉਹ ਸਾਰਾ ਸੋਨਾ ਚਾਂਦੀ ਗਰੀਬਾਂ ਚ ਵੰਡ ਦਿੱਤਾ ਆਪ ਤੁਰ ਪਏ ਬਾਦਸ਼ਾਹ ਨੇ ਇੱਕ ਬੜਾ ਕੀਮਤੀ ਦੁਸ਼ਾਲਾ ਕਹਿ ਲੋ ਸੇਜ ਕਹਿ ਲੋ ਬੜਾ ਕੀਮਤੀ ਦੁਸ਼ਾਲਾ ਸੇਜ ਨਾਮਦੇਵ ਵਾਸਤੇ ਆਪਣੇ ਦਰਬਾਰੀਆਂ ਨੂੰ ਦਿੱਤੀ ਬਾਦਸ਼ਾਹ ਨੇ ਦਰਬਾਰੀਆਂ ਨੂੰ ਕਿਹਾ ਜਿੱਥੇ ਨਾਮਦੇਵ ਜੀ ਬੈਠਣ ਇਸੇ ਜਾ ਨਾਮਦੇਵ ਨੂੰ ਭੇਟ ਕਰ ਦੇਣੀ ਤੇ ਨਾਲੇ ਮੇਰੇ ਵੱਲੋਂ ਕਹਿਣਾ ਕਿ ਬਾਦਸ਼ਾਹ ਦੀ ਇੱਛਾ ਹੈ ਕਿ ਇਸੇ ਜਾ ਕਿਸੇ ਨੂੰ ਦਾਨ ਨਹੀਂ ਕਰਨੀ ਇਹ ਵਿਛਾ ਕੇ ਤੁਸਾਂ ਆਪ ਉੱਤੇ ਬੈਠਣਾ ਨਾਮਦੇਵ ਜੀ ਤੁਰ ਪਏ ਨਾਲ ਬਾਦਸ਼ਾਹ ਦੇ ਦਰਬਾਰੀ ਤੁਰ ਪਏ ਨਦੀ ਕਿਨਾਰੇ ਭਗਤ ਨਾਮਦੇਵ ਜੀ ਬੈਠੇ ਨੇ

ਤਾਂ ਅੰਮ੍ਰਿਤ ਬਾਣੀ ਬੋਲੀ ਮਿੱਠੀ ਹੋ ਜਾਂਦੀ। ਜੇ ਗੁਰੂ ਦਿਆਲ ਹੋ ਜਾਏ ਪਵਨ ਤ੍ਰੈ ਸੋ ਜਾਏ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ। ਗੁਰੂ ਦਿਆਲ ਹੋ ਜਾਏ ਤੇ ਇਨਸਾਨ ਉੱਚੀ ਪਦਵੀ ਨੂੰ

ਸਾਈ ਉਹ ਸੇਜ ਵੀ ਦਿਖਾ ਦਿੰਦਾ। ਜਦੋਂ ਭਗਤ ਜੀ ਨੇ ਇਹ ਗੱਲ ਕਹੀ ਸਹਿਜ ਨਿਕਸਾਈ ਤਾਂ ਉਸ ਵਕਤ ਪਾਣੀ ਦੀਆਂ ਲਹਿਰਾਂ ਵਿੱਚ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਦੇਖ ਰਿਹਾ ਸੀ ਤਾਂ ਬਾਦਸ਼ਾਹ ਹੈਰਾਨ ਹੋ ਗਿਆ ਕਿ ਨਦੀ ਦੇ ਪਾਣੀ ਤੇ ਸੋਹਣੀਆਂ ਸੋਹਣੀਆਂ ਸਹਿਜਾਂ ਦੀਆਂ ਲਹਿਣਾ ਲੱਗ ਗਈਆਂ ਤੇ ਬਾਦਸ਼ਾਹ ਮਨ ਵਿੱਚ ਸੋਚਦਾ ਮੇਰੀ ਤਾਂ ਇੱਕ ਸਹਿਜ ਸੀ ਪਰ ਇੱਥੇ ਤੇ ਸਹਿਜਾਂ

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਪੋਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪੋ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਧ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਸ਼ਬਦ ਭਗਤ ਨਾਮਦੇਵ ਦਾ ਹੈ ਜਿਹੜੇ ਪਰਮੇਸ਼ਰ ਨੂੰ ਕਹਿੰਦੇ ਹਨ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰੂੜੋ ਕਹਿੰਦੇ ਨੇ ਸੋਹਣਾ ਐ ਪਰਮੇਸ਼ਰ ਤੇਰਾ ਨਾਮ ਬੜਾ ਸੋਹਣਾ ਰੂਪ ਰੂੜੋ ਤੇਰਾ ਰੂਪ ਬੜਾ ਸੋਹਣਾ ਅਤ ਰੰਗ ਰੂੜੋ ਬਹੁਤ ਹੀ ਸੋਹਣਾ ਤੇ ਪਿਆਰਾ

ਤੁਰਦੇ ਚਲੇ ਗਏ। ਪਿਆਸ ਲੱਗੀ, ਪਾਣੀ ਦੀ ਭਾਲ ਕੀਤੀ, ਇੱਕ ਖੂਹ ਨਜ਼ਰ ਆਇਆ। ਉਸ ਖੂਹ ਦੇ ਕੋਲ ਜਦੋਂ ਗਏ ਤਾਂ ਦੇਖਿਆ ਕਿ ਪਹਿਲਾਂ ਵੀ ਕੁਝ ਲੋਕ ਖਲੋਤੇ ਹੋਏ ਪਾਣੀ ਪਾਣੀ ਕਰ ਰਹੇ ਸਨ, ਕਿਉਂਕਿ ਪਾਣੀ ਬਹੁਤ ਨੀਵਾਂ ਸੀ। ਖੂਹ ਦੇ ਵਿੱਚੋਂ ਉਹ ਪਾਣੀ ਕੱਢਣਾ ਬੜਾ ਔਖਾ ਸੀ। ਸੰਤ ਗਿਆਨੇਸ਼ਵਰ ਅਤੇ ਨਾਮਦੇਵ ਜੀ ਪਹੁੰਚੇ ਖੂਹ ਦੇ ਕੋਲ। ਪਾਣੀ ਦੇਖਿਆ ਬਹੁਤ ਡੂੰਘਾ ਹੈ, ਬਹੁਤ ਨੀਵਾਂ ਹੈ। ਪਾਣੀ ਕੱਢਣ ਵਾਸਤੇ ਕੋਈ ਇੰਨੀ ਰੱਸੀ ਵੀ ਨਹੀਂ। ਤਾਂ ਸੰਤ ਗਿਆਨੇਸ਼ਵਰ, ਜਿਹੜੇ ਕਿ ਪਹੁੰਚੇ ਹੋਏ ਮਹਾਂਪੁਰਸ਼ ਸਨ, ਆਪਣੀ ਸ਼ਕਤੀ ਦੇ ਨਾਲ ਖੂਹ ਦੇ ਵਿੱਚ ਉਤਰੇ, ਪਾਣੀ ਪੀਤਾ। ਪਾਣੀ ਫਿਰ ਭਰ ਕੇ ਸ਼ਕਤੀ ਦੇ ਨਾਲ ਖੂਹ ਤੋਂ ਬਾਹਰ ਆਏ, ਚੇਲਿਆਂ ਨੂੰ ਪਿਆਇਆ, ਕੁਝ ਲੋਕਾਂ ਨੂੰ ਵੀ ਪਿਆਇਆ ਤੇ ਨਾਮਦੇਵ ਨੂੰ ਕਿਹਾ, ਨਾਮਦੇਵ ਤੂੰ ਵੀ ਪਾਣੀ ਪੀ ਲੈ। ਨਾਮਦੇਵ ਜੀ ਕਹਿਣ ਲੱਗੇ, ਮੈਂ ਪਾਣੀ ਨਹੀਂ ਪੀਣਾ ਜਿਹੜਾ ਤੁਸੀਂ ਲੈ ਕੇ ਆਏ ਹੋ। ਸੰਤ ਗਿਆਨੇਸ਼ਵਰ ਕਹਿਣ ਲੱਗੇ, ਫਿਰ ਨਾਮਦੇਵ ਤੂੰ ਵੀ ਸ਼ਕਤੀ ਦਾ ਮਾਲਕ ਹੈ, ਤੂੰ ਵੀ ਭਗਤ ਹੈ, ਤੇਰੇ ਵਿੱਚ ਵੀ ਸ਼ਕਤੀ ਹੈ, ਤੂੰ ਆਪ ਆਪਣੀ ਸ਼ਕਤੀ ਦੇ ਨਾਲ ਖੂਹ ਦੇ ਵਿੱਚ ਜਾ ਕੇ ਪਾਣੀ ਪੀ ਕੇ ਤੇ ਖੂਹ ਦੇ ਬਾਹਰ ਆ ਜਾ। ਇਹ ਸੁਣ ਕੇ ਨਾਮਦੇਵ ਜੀ ਕਹਿਣ ਲੱਗੇ ਸੰਤ ਗਿਆਨੇਸ਼ਵਰ ਨੂੰ, ਮੈਂ ਪਾਣੀ ਤਾਂ ਪੀਣਾ ਜੇ ਮੇਰਾ ਰਮਈਆ ਮੈਨੂੰ ਪਾਣੀ ਪਿਆਵੇ, ਨਹੀਂ ਤਾਂ ਮੈਂ ਪਾਣੀ ਨਹੀਂ ਪੀਣਾ, ਕਿਉਂਕਿ ਮੈਂ ਉਹਦੇ ਨਾਲ ਪਿਆਰ ਕਰਨਾ ਤੇ ਉਹਦਾ ਫਰਜ਼ ਬਣਦਾ ਕਿ ਉਹ ਸਾਡੀ ਪਿਆਸ ਬੁਝਾਵੇ। ਇਹ ਕਹਿ ਕੇ ਨਾਮਦੇਵ ਜੀ ਉਸੇ ਖੂਹ ਦੇ ਕੋਲ ਬੈਠ ਗਏ, ਹੱਥ ਵਿੱਚ ਖੜਤਾਲਾਂ

ਇੱਕ ਕੰਡ ਹੇੜਾ ਹੁੰਦਾ ਹੈ, ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ। ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਹੈ।

ਜਾਤੀ ਨੂੰ ਕਿਹਾ ਇੰਦਰ ਬਰਸਾਤ ਜਿਸ ਤਰ੍ਹਾਂ ਧਰਤੀ ਬਰਸਾਤ ਨਾਲ ਪਿਆਰ ਕਰਦੀ ਬਰਸਾਤ ਪਵੇ ਤਾਂ ਧਰਤੀ ਖਿਲ ਉੱਠਦੀ ਕੁਸਮ

ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਹ ਸੱਕੇ ਆ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ, ਜੇ ਤੈਨੂੰ ਗੁਰੂ ਦੀ ਲੋੜ ਹੈ। ਇਹ ਸੁਣ ਕੇ ਕਬੀਰ ਸਾਹਿਬ ਕਹਿਣ ਲੱਗੇ, ਠੀਕ ਹੈ, ਕਿਉਂਕਿ ਗੁਰੂ ਦੀ ਲੋੜ ਸੀ। ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਉਸ ਰਸਤੇ ਤੇ ਜਾ ਕੇ ਲੰਮਾ ਪੈ ਜਾਵਾਂਗਾ ਜਿਸ ਰਸਤੇ ਤੋਂ ਸਵਾਮੀ ਰਾਮਾਨੰਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋਈ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦੇ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ ਹੋਈ, ਘਰੋਂ ਉੱਠੇ ਤੇ ਗੰਗਾ

ਜੋ ਸਵਾਮੀ ਜੀ ਤੂੰ ਪਹਿਲਾਂ ਹੀ ਅੱਗੇ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੂੰ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਰ ਹੈ। ਧੰਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ। ਧੰਨਾ ਇਹ ਰੋਜ ਦੇਖਦਾ ਹੈ।

ਮੜਕਣ ਲੱਗਾ ਜਾਓ ਧਨੇ ਆ ਕੋਈ ਮਖੌਲ ਠਾਕਰ ਤੈਨੂੰ ਦੇ ਦੇ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਵਾਂ ਚਾਰ ਧਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਨਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ

ਸੀ ਕਿਵੇਂ ਰੋਟੀ ਖਾਂਦਾ ਪਰ ਤੰਨਾ ਹੱਥ ਜੋੜਦਾ ਮਿੰਨਤਾਂ ਕਰਦਾ ਮੱਥੇ ਟੇਕਦਾ ਕਹਿੰਦਾ ਐ ਪਰਮੇਸ਼ਰ ਮੈਂ ਅਨਪੜ੍ਹ ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀ ਦੀ ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਕਿਰਪਾ ਕਰ ਐ ਰੋਟੀ ਖਾ ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ ਥੋੜੀ ਜੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ ਹੈ ਅੱਧੀ ਆਪ ਰੱਖ ਲੈਂਦਾ ਅੱਧੀ ਘਰ ਵਾਲੇ ਲੈ ਜਾਂਦੇ ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ ਸਭ ਕੁਝ ਪੀਂਦੀਆਂ ਨੇ

ਦੂਸਰਾ ਦਿਨ ਚੜਿਆ ਤੇ ਤੰਨਾ ਕਹਿਣ ਲੱਗਾ ਹਾਂ ਵੀ ਮੂੰਹ ਨਾ ਜੁਠਾਲ ਸਾਂ ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ ਐ ਪਰਮੇਸ਼ਰ ਜੇ ਤੇਰਾ ਧਰਮ ਹੈ ਕਿ ਪੰਡਤਾਂ ਦੇ ਹੱਥੋਂ ਖਾਣਾ ਤੇ ਮੈਂ ਵੀ ਜਾਟਾਂ ਫਿਰ ਮੇਰੀ ਵੀ ਜਿੱਦ ਹੈ ਕਿ ਜਦੋਂ ਤੱਕ ਤੂੰ ਰੋਟੀ ਨਹੀਂ ਖਾਏਗਾ ਮੈਂ ਵੀ ਕੁਝ ਨਹੀਂ ਖਾਣਾ ਤੂੰ ਮੇਰੇ ਨਾਲ

ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ, ਧੰਨੇ ਆ, ਤੂੰ ਯਾਦ ਕਰਦਾ ਸੀ, ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ, ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ, ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆਂ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ, ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ, ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ ਬਿਆਨ ਕਰਦੇ ਨੇ।

ਕੇ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਪਰਮੇਸ਼ਰ ਜਿਹੜਾ ਹੈ ਉਹ ਪਿਆਰ ਦੇ

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ

ਹੈ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਹੈ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ

ਉਹ ਤੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਤੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ

Rupa has been Jio, Vat Bhagi Satsang Jio, Khush Naseeb Hazrin Vakt Jio, Pyar Sahib Kajao Ji, Vaheguru Ji Ka Khalsa, Vaheguru Ji Ki Fateh. Guru Di Paar Bakhshish Naal, Aap Inu Dihari De Aram Bandar, Is Din De Ibtidaat Shuruaat Utte Hi, ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅਸਾਂ ਸਾਰਿਆਂ ਨੂੰ ਆਪਣੀ ਗੋਦ ਅੰਦਰ ਬਿਠਾਇਆ ਹੈ ਤੇ ਆਪਣਾ ਪਵਿੱਤਰ ਪਾਵਨ ਉਪਦੇਸ਼ ਤੇ ਉਦੇਸ਼ ਬਖਸ਼ਿਆ ਹੈ ਉਸ ਨੂੰ ਅਮਲਾਉਣ ਦਾ ਉਤਸ਼ਾਹ ਦਿੱਤਾ ਹੈ ਕਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ ਅੰਮ੍ਰਿਤ ਵੇਲੇ ਹੀ ਗੁਰਚਰਨਾਂ ਵਿੱਚ ਆ ਕੇ ਇਸ ਅਮੁੱਲ ਸ਼ਬਦ ਭੰਡਾਰ ਵਿੱਚੋਂ ਰੂਹਾਨੀਅਤ ਦੇ ਇਸ ਬਹਿਰੇ ਜ਼ਰਖਾਰ ਵਿੱਚੋਂ ਸ਼ਬਦ ਰੂਪ ਅੰਮ੍ਰਿਤ ਸ਼ਬਦ ਰੂਪ ਆਬੇ ਬਕਾ ਸ਼ਬਦ ਰੂਪ ਉਪਦੇਸ਼ ਰੂਪ ਇਹ ਵਾਟਰ ਆਫ ਇਮੋਰਟੈਲਿਟੀ ਅਮਰ ਜਲ ਛਕਣ ਦਾ ਸੁਭਾਗ ਬਖਸ਼ਿਆ ਹੈ ਆਪ ਸਭਸ ਨੇ ਕੰਨਾਂ ਦੇ ਕਟੋਰੀਆਂ ਰਾਹੀਂ ਇਸ ਸੁਭਾਗ ਦਾਤ ਨੂੰ ਪ੍ਰਾਪਤ ਕੀਤਾ ਹੈ ਤੇ ਹਿਰਦੇ ਅੰਦਰ ਸੰਚਿਤ ਕੀਤਾ ਹੈ ਗੁਰੂ ਦੇ ਬਚਨ ਹਿਰਦੇ ਵਿੱਚ ਸਚਨ ਕਰਨ ਦਾ ਇਹ ਯਤਨ ਗੁਰੂ ਮਹਾਰਾਜ ਜੀ ਨੇ ਆਪ ਹੀ ਕਰ ਕਰਕੇ ਸਾਨੂੰ ਦ੍ਰਿੜਾਇਆ ਹੈ ਤੇ ਸਮੂਹ ਪਰਮਾਰਥੀ ਕਰਮਾਂ ਵਿੱਚੋਂ ਰੂਹਾਨੀਅਤ ਦੇ ਕਰਮਾਂ ਵਿੱਚੋਂ ਪਰਮੇਸ਼ਰ ਨੂੰ ਮਿਲਣ ਦੇ ਤੌਰ ਤਰੀਕੇ ਢੰਗ ਸਾਰੇ ਹੀ ਕਰਮਾਂ ਵਿੱਚੋਂ ਗੁਰੂ ਸਾਹਿਬਾਨ ਜੀ ਨੇ ਇਸ ਨੂੰ ਸਰਮੌਰ ਕਰਮ ਫਰਮਾਇਆ ਹੈ ਤੇ ਮਿਲਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਨਾਲ ਇਹ ਸਿਰਕਰਮਨ ਕੇ ਕਰਮਾਂ ਯਾਨੀ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਜਮਾਤੀ ਤੌਰ ਉੱਤੇ ਉਸ ਗੁਣ ਨਿਧਾਨ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਜਾਂ ਸੁਣਨੀ ਸਿਰਕਰਮਨ ਕੇ ਕਰਮਾ ਹੈ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪੀ ਸਾਹਿਬ ਅੰਦਰ ਅਰਸ਼ਾਦ ਵੀ ਕੀਤਾ ਹੈ ਕਹਿ ਬਸ਼ਰ ਤੂੰ ਆਪਣੇ ਸਾਜਨ ਤੇ ਸਿਰਜਣਹਾਰ ਨੂੰ ਚਿੰਤਨ ਕਰ ਅਰਾਧ ਆਪਣੇ ਦਿਲ ਦਿਮਾਗ ਅੰਦਰ ਉਸ ਦੀ ਮਹਿਕਾਂ ਪ੍ਰਦਾਨ ਕਰਨ ਵਾਲੀ ਯਾਦ ਨੂੰ ਲਿਆ ਖਿਜ਼ਾਂ ਵਿੱਚ ਬਹਾਰਾਂ ਲਿਆ ਦੇਣ ਵਾਲੀ ਉਸ ਪਵਿੱਤਰ ਯਾਦ ਨੂੰ ਬਸਾ ਪਰ ਇਸ ਕਰਕੇ ਉਸਦੀ ਸਿਫਤ ਨਾ ਕਰਕੇ ਤੂੰ ਉਸਦਾ ਅੰਤ ਲੈ ਲਵੇਗਾ ਇੱਕ ਬੂੰਦ ਦੀ ਕੀ ਪਾਇਆ ਕਿ ਆਪਣੇ ਸਾਜਨਹਾਰ ਸਾਗਰ ਦਾ ਅੰਤ ਲੈ ਪਾਏ ਇੱਕ ਚੰਗਿਆੜੀ ਭੱਠ ਦਾ ਅੰਤ ਨਹੀਂ ਲੈ ਸਕਦੀ ਇੱਕ ਜ਼ਰਾ ਰੱਬੇ ਮਸਕੂਨ ਯਾਨੀ ਧਰਤੀ ਦਾ ਖੁਸ਼ਕੀ ਦਾ ਕੀ ਅੰਤ ਲੈ ਸਕਦਾ ਹੈ ਇੱਕ ਕਿਰਨ ਮੰਬਾ ਨੂਰ ਆਫਤਾਬ ਦਾ ਕੋਈ ਅੰਤ ਨਹੀਂ ਲੈ ਸਕਦੀ ਬੈਨ ਹੀ ਅਪੂਰਨ ਇਨਸਾਨ ਸੰਪੂਰਨ ਵਾਹਿਗੁਰੂ ਦਾ ਅਲਪਗ ਜੀਵ ਸਰਬੱਗ ਪਰਮੇਸ਼ਰ ਦਾ ਅੰਤ ਨਹੀਂ ਲੈ ਸਕਦਾ ਪਰ ਸਿਫਤ ਸਲਾਹ ਕਰਨੀ ਉਚਿਤ ਹੈ ਗੁਰਦੇਵ ਫਰਮਾਉਂਦੇ ਨੇ ਸਾਲਾਹੀ ਸਾਲਾਹ ਸਾਲਾਹੀ ਮੈਨੇ ਵਾਹਿਗੁਰੂ ਸਾਲਾ ਮੈਨੇ ਉਹਦਾ ਕੀਰਤਨ ਕਰ ਸਿਫਤ ਕਰ ਹਮਦੋ ਸਨਾ ਕਰ ਸਾਲਾਹੀ ਸਾਲਾਹ ਕੌਮਾ ਏਤੀ ਪਰ ਤੂੰ ਇਹ ਨਹੀਂ ਦੱਸ ਸਕਦਾ ਕਿ ਉਹਦਾ ਅੰਡ ਐਂਡ ਆ ਗਿਆ ਏ ਤਮਾਮ ਸ਼ੁੱਧ ਹੋ ਗਿਆ ਏ ਇਤੀ ਹੋ ਗਈ ਏ ਉਹ ਇੰਨਾ ਏ ਤੂੰ ਇਹ ਨਹੀਂ ਦੱਸ ਸਕੇਗਾ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਏ ਇਹ ਤੇਰੀ ਸੁਰਤ ਦਾ ਵਿਸ਼ਾ ਨਹੀਂ ਇਹ ਤੇਰੀ ਸੀਮਤ ਬੁੱਧੀ ਅੰਦਰ ਅਸੀਮ ਪਰਮੇਸ਼ਰ ਨਹੀਂ ਆ ਸਕਦਾ ਲਿਮਿਟਡ ਮਤ ਅੰਦਰ ਲਿਮਿਟਲੈਸ ਤਾਕਤ ਨਹੀਂ ਆ ਸਕਦੀ ਮਹਦੂਦ ਤਸੱਵਰ ਵਿੱਚ ਲਾਮਹਦੂਦ ਜ਼ਾਤ ਪਾਕ ਪਰਮੇਸ਼ਰ ਦੀ ਨਹੀਂ ਆ ਸਕਦੀ ਪਰ ਤਾਂ ਵੀ ਸਾਲਾਹੀ ਸਾਲਾਹ ਉਸ ਸਾਲਾਹੀ ਪਰਮੇਸ਼ਰ ਨੂੰ ਸਦਾ ਸਲਾਹ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਅੱਗੇ ਮਿਸਾਲ ਹੈ ਉਦਾਹਰਣ ਹੈ ਨਜ਼ੀਰ ਹੈ ਐਗਜ਼ਾਮਪਲ ਹੈ ਸਾਖੀ ਹੈ ਮਿਸਾਲ ਹੈ ਕਿ ਜਿਸ ਤਰ੍ਹਾਂ ਇੱਕ ਨਦੀ ਇੱਕ ਨਾਲਾ ਇੱਕ ਬਹੁੜਾ ਸਮੁੰਦਰ ਵਿੱਚ ਮਿਲ ਤਾਂ ਸਕਦਾ ਹੈ ਪਰ ਉਸਦਾ ਅੰਦਾਜ਼ ਨਹੀਂ
ਲਾ ਸਕਦਾ, ਤਖਮੀਨਾ ਨਹੀਂ ਲਾ ਸਕਦਾ, ਅੰਤ ਨਹੀਂ ਪਾ ਸਕਦਾ। ਸਾਲਾ ਹੀ ਸਾਲਾ ਇਹਤੀ ਸੁਰਤ ਨਾ ਪਾਈਆ, ਕਿਵੇਂ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀ। ਇੱਕ ਦਾਤ ਜ਼ਰੂਰ ਪ੍ਰਾਪਤ ਹੋ ਜਾਏਗੀ ਕਿ ਜਦੋਂ ਤੂੰ ਆਪਣੇ ਖਜ਼ਾਨੇ ਵਿੱਚ ਰਲ ਜਾਏਗਾ, ਜਿਵੇਂ ਇੱਕ ਨਦੀ ਆਪਣੇ ਆਗਾਜ਼ ਵਿੱਚ, ਆਪਣੇ ਖਜ਼ਾਨੇ ਵਿੱਚ, ਆਪਣੇ ਭੰਡਾਰ ਵਿੱਚ, ਬਹਿਰੇ ਬੇਪਾਇਆ ਅੰਦਰ ਸਾਗਰ ਵਿੱਚ ਮਿਲ ਗਈ। ਉਹਨੂੰ ਇੱਕ ਦਾਤ ਜ਼ਰੂਰ ਮਿਲ ਗਈ ਕਿ ਉਹ ਛੋਟੀ ਤੋਂ ਲਾਮਾਦੂਦ ਹੋ ਗਈ, ਵੱਡੀ ਹੋ ਗਈ, ਉਹ ਜੁਜ਼ ਤੋਂ ਕੁੱਲ ਹੋ ਗਈ, ਅਨੇਕਤਾ ਵਿੱਚ, ਬੇਅੰਤਤਾ ਵਿੱਚ ਜਾ ਰਲੀ। ਫਿਰ ਇਸ ਦੇ ਦੋ ਚੀਜ਼ਾਂ ਖਤਮ ਹੋ ਗਈਆਂ, ਨਾਮ ਤੇ ਰੂਪ, ਇਸਮ ਤੇ ਸ਼ਕਲ, ਨੇਮ ਐਂਡ ਫੋਰਮ। ਧਿਆਨ, ਇਹਨੂੰ ਇਹ ਦਾਤ ਮਿਲੀ, ਇਹ ਵੱਡੀ ਹਸਤੀ ਵਿੱਚ ਰਲ ਗਈ ਤੇ ਵੱਡੀ ਹੋ ਗਈ, ਪਰ ਇਹਦੀ ਜ਼ਾਤ, ਇਹਦੀ ਸ਼ਕਲ ਤੇ ਇਹਦਾ ਨਾਮ ਦੋਨੋਂ ਖਤਮ ਹੋ ਗਏ। ਇਵੇਂ ਸ੍ਰੀ ਵਾਹਿਗੁਰੂ ਜੀ ਅੰਦਰ ਰਲ ਕੇ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਬੜਾ ਹੀ ਹੰਕਾਰ ਰਹਿੰਦਾ ਹੈ, ਸਾਡੀ ਵੱਖਰੀ ਹੋਂਦ ਹੈ ਤੇ ਸਾਡਾ ਆਹ ਨਾਮ ਹੈ। ਜਿਵੇਂ ਹੋ ਜਾਏ ਕਿਸੇ ਗਹਿਣੇ ਨੂੰ ਇਹ ਹੰਗਤਾ ਤੇ ਉਹਦੇ ਦੋ ਨਾਂ ਪੈ ਜਾਣ ਹੰਕਾਰ ਨਾਲ, ਇੱਕ ਉਹਨੂੰ ਛੱਲਾ ਕਹਿਣ ਲੱਗ ਪਈਏ ਤੇ ਇੱਕ ਉਹਦੀ ਸ਼ਕਲ ਕੋਈ ਹੋਰ ਹੋ ਜਾਏ। ਦਰਅਸਲ ਉਹ ਕੁੰਦ ਨਹੀਂ ਹੈ, ਸੋਨਾ ਹੀ ਹੈ। ਇਸ ਤਰ੍ਹਾਂ ਬ੍ਰਹਮ ਤੋਂ ਨਿਖੜ ਕੇ ਸਾਨੂੰ ਇਹ ਮੁੱਖ ਦੋ ਗੱਲਾਂ ਮਿਲੀਆਂ ਨੇ, ਇੱਕ ਸਾਡਾ ਨਾਮ ਹੋ ਗਿਆ ਜਿਹਦੀ ਸਾਨੂੰ ਬੜੀ ਹੰਗਤਾ, ਤੇ ਇੱਕ ਸਾਡੀ ਸ਼ਕਲ ਹੋ ਗਈ। ਜਦੋਂ ਆਪਣੇ ਨੂਰ ਵਿੱਚ ਮਿਲ ਜਾਂਦੀ ਹੈ ਕਿਰਨ, ਤੇ ਕਿਰਨ ਨੇ ਰਹਿੰਦੀ ਸੂਰਜ ਹੋ ਜਾਂਦੀ ਹੈ, ਸ਼ੋਲਾ ਸ਼ੋਲਾ ਨਹੀਂ ਰਹਿੰਦਾ ਭੱਠ ਹੋ ਜਾਂਦਾ ਹੈ, ਜ਼ਰਾ ਜ਼ਰਾ ਨਹੀਂ ਰਹਿੰਦਾ ਧਰਤੀ ਹੋ ਜਾਂਦੀ ਹੈ, ਬੂੰਦ ਬੂੰਦ ਨਹੀਂ ਰਹਿੰਦੀ ਬਹਿਰੇ ਕੁਲਜ਼ਮ ਹੋ ਜਾਂਦੀ ਹੈ। ਉਸਦਾ ਨਾਮ ਤੇ ਰੂਪ ਮਿਟ ਗਿਆ। ਗੁਰਦੇਵ ਫਰਮਾਉਂਦੇ ਨੇ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਹੁਣ ਕੌਣ ਦੱਸ ਸਕਦਾ ਇਹ ਨਰਮਦਾ ਹੈ, ਇਹ ਕਾਵੇਰੀ ਹੈ, ਇਹ ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਹ ਹੈ, ਜੇਹਲਮ ਹੈ, ਸਿੰਧ ਹੈ, ਗੰਗਾ ਹੈ, ਜਮਨਾ ਹੈ, ਕਿਉਂਕਿ ਉਹ ਆਪਣੇ ਮੰਬੇ ਵਿੱਚ ਰਲ ਗਈਆਂ ਨੇ। ਪਵ ਹੈ ਸਮੁੰਦ ਨਾ ਜਾਣੀਏ, ਨਾ ਰੂਪ ਰਿਹਾ ਤੇ ਨਾ ਉਹਨਾਂ ਦਾ ਨਾਂ ਰਿਹਾ। ਇਹ ਬਸ਼ਰ, ਇਸੇ ਤਰ੍ਹਾਂ ਤੂੰ ਵੀ ਉਸ ਪਰਮੇਸ਼ਰ ਵਿੱਚ ਰਲਣਾ ਹੈ। ਸਾਲਾ ਹੀ ਸਾਲਾ ਇਹ ਤੀਸ, ਭਾਈ ਸਾਹਿਬ ਜੀ ਨੇ 8-5 ਤੇ ਯੁਗ ਯੁਗ ਭਗਤ ਉਪਾਇਆ ਉਚਾਰਨ ਲਈ ਹੁਕਮ ਕੀਤਾ ਸੀ। ਇਸ ਲਈ ਇਧਰੋਂ ਵੇਖਿਆ ਤਾਂ 3 ਕੁ ਮਿੰਟ ਰਹਿੰਦੇ ਨੇ, ਇਧਰੋਂ ਭਾਵੇਂ 2 ਹੀ ਰਹਿੰਦੇ ਹੋਣ। ਤੋ ਬੇਨਤੀ ਹੈ ਕਿ ਮਨੁੱਖ ਹੈ ਕਿ ਅਸੀਂ ਮੋਟੀ ਤਕੜੀ ਨਾਲ ਤੱਕੀਏ ਤਾਂ ਇਨਸਾਨ ਤਿੰਨਾਂ ਚੀਜ਼ਾਂ ਦਾ ਜੋੜ ਪ੍ਰਤੀਤ ਹੁੰਦਾ ਹੈ। ਧਿਆਨ ਨਾਲ ਦਾਸ ਕੋਈ ਸਾਖੀ ਨਹੀਂ ਕਰ ਰਿਹਾ। ਇੱਕ ਤਾਂ ਇਹ ਸਰੀਰ ਹੈ, ਦੂਜਾ ਇਹ ਮਨ ਹੈ, ਤੇ ਤੀਜਾ ਇਹ ਆਤਮਾ ਹੈ। ਇੱਕ ਜਮ੍ਹਾਂ ਦੂਸਰੀ ਚੀਜ਼ ਜਮ੍ਹਾਂ ਤੀਸਰੀ ਅਜ਼ੀਕਲ ਟੂ ਇਨਸਾਨ, ਮਨੁੱਖ ਬਣ ਗਏ। ਸਰੀਰ ਯਾਨੀ ਤਨ ਹੈ, ਮਨ ਹੈ ਤੇ ਆਤਮਾ ਹੈ। ਫਿਰ ਵਿਸ਼ਲੇਸ਼ਣ ਕੀਤਿਆਂ ਮਨ ਦੀਆਂ ਵੀ 4 ਕਿਸਮਾਂ ਬਣਦੀਆਂ ਨੇ, ਮਨ, ਬੁੱਧ, ਚਿੱਤ, ਅਹੰਕਾਰ। ਮਜ਼ਮੂਨ ਜ਼ਰਾ ਬੋਝ ਪਾ ਕੇ ਸਮਝਣ ਯੋਗ ਹੈ। ਮਨ, ਬੁੱਧ, ਚਿੱਤ, ਅਹੰਕਾਰ, ਮਨ ਦੀਆਂ 4 ਫੋਰਮਸ ਬਣ ਗਈਆਂ। ਤੇ ਇਹ ਆਤਮਾ ਵੀ ਜਦੋਂ ਇਹ ਮਾਇਆ ਦੀ ਆਲੂਦਗੀ ਵਿੱਚ ਹੋਵੇ ਤਾਂ ਮਨ ਨਾਲ ਕੰਪਰੋਮਾਈਜ਼ ਕਰਦੀ ਹੈ। ਜਦੋਂ ਇਹ ਪਰਮੇਸ਼ਰ ਦਾ ਨਾਮ ਸਿਮਰ ਕੇ ਗੁਰਮੁਖ ਪੁਰਸ਼ਾਂ ਦੀ ਸਤਸੰਗੀਆਂ ਦੀ ਸੰਗਤ ਨਾਲ ਇਹ ਉੱਚੀ ਹੁੰਦੀ ਹੈ ਤੇ ਬ੍ਰਹਮ ਸਰੂਪ ਵੱਲ ਨੂੰ ਜਾਂਦੀ ਹੈ, ਸ਼ੁੱਧ ਆਤਮਾ ਵੱਲ ਨੂੰ ਜਾਂਦੀ ਹੈ। ਪਰ ਮੋਟੇ ਤੌਰ ਉੱਤੇ ਇੱਕ ਅਸੀਂ ਤਨ ਹਾਂ, ਇੱਕ ਮਨ ਹਾਂ ਤੇ ਇੱਕ ਆਤਮਾ ਹੈ। ਭਾਵੇਂ ਹਰਿਮੰਦਰ ਸਾਹਿਬ ਦੇ ਗਿਰਦ ਫੈਲੇ ਹੋਏ ਸਰੋਵਰ ਵਿੱਚ ਇਸ਼ਨਾਨ ਕਰ ਲਈਏ ਤੇ ਭਾਵੇਂ ਗੰਗਾ ਜਲ ਨਾਲ ਨਹਾ ਲਈਏ, ਚਾਹੇ ਚਸ਼ਮਾ ਕੌਸਰ ਆਬ ਜ਼ਮਜ਼ਮ ਨਾਲ ਨਹਾ ਲਈਏ, ਮਨ ਪਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਤੇ ਇਸੇ ਤਰ੍ਹਾਂ ਬਾਣੀ ਪੜ੍ਹ ਲਈਏ, ਪੁਰਾਣੇ ਕਰੀਮ ਕੋਈ ਪੜ੍ਹ ਲਵੇ, ਅੰਜੀਲ, ਤੌਰੇਤ, ਹੋਰ ਇਬਰਾਨੀ ਧਾਰਮਿਕ ਪੁਸਤਕਾਂ ਦਾ ਮੁਤਾਲਿਆ ਕਰ ਲਿਆ ਜਾਏ, ਤਨ ਬਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਧਿਆਨ ਨਜ਼ਰ, ਮਨ ਪਾਣੀ ਨਾਲ ਨਹੀਂ ਧੁਲ ਸਕਦਾ ਤੇ ਤਨ ਬਾਣੀ ਨਾਲ ਨਹੀਂ ਧੁਲ ਸਕਦਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕਿਰਤਾ ਕੀਤਾ। ਹਜ਼ੂਰ ਨੇ ਬਾਹੋਂ ਫੜ ਕੇ ਜਹਰਾ ਗੁੱਸੇ ਵਿਚ ਝੰਜੋੜਿਆ ਤੇ ਧੂ ਕੇ ਤੰਬੂ ਦੇ ਅੰਦਰ ਲੈ ਗਏ। ਤਲਵਾਰ ਦੀ ਸੱਟ ਤੇ ਡਿੱਗਦੇ ਧੜ ਦੀ ਆਵਾਜ਼ ਬਾਹਰ ਸੁਣੀ ਗਈ। ਪਲ ਪਿੱਛੋਂ ਲੋਹ ਦੀਆਂ ਧਾਰਾਂ ਵੀ ਤੰਬੂ ਤੋਂ ਬਾਹਰ ਵਗ ਆਈਆਂ। ਵੇਖਣ ਵਾਲਿਆਂ ਦੇ ਹੌਸਲੇ ਟੁੱਟ ਗਏ। ਸਾਰੇ ਪੰਡਾਲ ਵਿਚ ਤਰਥੱਲੀ ਮਚ ਗਈ। ਅੰਦਰ ਚੱਲੀ ਤੇਗ ਤੇ ਦਿਲ ਬਾਹਰ ਹੱਲੇ। ਤੰਬੂ ਵਿਚੋਂ ਲੋਹ ਦੇ ਪਰ ਨਾਲੇ ਚੱਲੇ। ਵੇਖਣ ਲੱਗੇ ਸੰਗਤੀ ਇੱਕ ਦੂਜੇ ਵੱਲੇ। ਸੋਚਣ ਪੈ ਗਏ ਗੁਰੂ ਜੀ ਅੱਜ ਰਾਹ ਅਵੱਲੇ। ਕਈਆਂ ਉੱਠ ਦੀਵਾਨ ਚੋਂ ਰਾਹ ਘਰ ਦੇ ਮੱਲੇ। ਪੂਰਾ ਉਤਰੇ ਵਿਰਲਾ ਹੀ ਕੋਈ ਸਿਦਕ ਦੇ ਪੱਲੇ। ਅਜੇ ਦਰਸ਼ਕ ਦਯਾ ਰਾਮ ਦੇ ਅਫਸੋਸ ਵਿਚ ਹੀ ਡੁੱਬੇ ਬੈਠੇ ਸਨ ਜਾਂ ਕਲਗੀਧਰ ਜੀ ਫਿਰ ਸਟੇਜ ਤੇ ਆ ਗਏ। ਤਲਵਾਰ ਵਿਚੋਂ ਅਜੇ ਤੱਕ ਲਹੂ ਦੀਆਂ ਬੂੰਦਾਂ ਟਪਕ ਰਹੀਆਂ ਸਨ। ਇਹ ਨਜ਼ਾਰਾ ਵੇਖ ਕੇ ਕਈ ਡਰਦੇ ਮਾਰੇ ਉੱਠ ਨਸੇ। ਹਜ਼ੂਰ ਨੇ ਗਰਜ ਕੇ ਕਿਹਾ, ਠਹਿਰੋ, ਮੈਨੂੰ ਅਜੇ ਇੱਕ ਹੋਰ ਸੀਸ ਦੀ ਲੋੜ ਹੈ। ਹੈ ਕੋਈ ਸ਼ਰਧਾਲੂ ਆਪਣਾ ਸਿਰ ਭੇਟ ਕਰਨ ਵਾਲਾ? ਇਸ ਵਾਰ ਦਿੱਲੀ ਦਾ ਜੱਟ ਧਰਮਦਾਸ ਉੱਠਿਆ। ਗੁਰੂ ਜੀ ਨੇ ਉਸ ਦਾ ਵੀ ਸਿਰ ਕਲਮ ਕਰ ਦਿੱਤਾ। ਇਹ ਕਾਰਾ ਵੇਖ ਕੇ ਸੰਗਤਾਂ ਵਿਚ ਹਾਹਾਕਾਰ ਮਚ ਗਈ। ਬਹੁਤ ਸਾਰੇ ਲੋਕ ਵਾਹਦਾਹੀ ਨਸ ਉੱਠੇ। ਵਧੇਰੇ ਡਰ ਤਾਂ ਇਹ ਸੀ ਕਿ ਜੇ ਗੁਰੂ ਮਹਾਰਾਜ ਬਾਹਰ ਆ ਗਏ ਤਾਂ ਉਹਨਾਂ ਸਾਹਮਣੇ ਨੱਸਣ ਵੀ ਨਹੀਂ ਦੇਣਾ। ਸੋ ਹਜ਼ੂਰ ਦੇ ਆਉਂਦਿਆਂ ਤੱਕ ਚੋਖਾ ਪੰਡਾਲ ਵਿਹਲਾ ਹੋ ਚੁੱਕਿਆ ਸੀ। ਲਹੂ ਭਰੀ ਤਲਵਾਰ ਲੈ ਕੇ ਮਹਾਰਾਜ ਫਿਰ ਸਟੇਜ ਤੇ ਆ ਖਲੋਤੇ ਤੇ ਗਰਜਵੀਂ ਆਵਾਜ਼ ਵਿਚ, ਹੇ

ਹੁਣ ਤਾਂ ਬੈਠੀ ਸੰਗਤ ਵਿੱਚ ਮਹਾਰਾਜ ਦੇ ਚਿਹਰੇ ਵੱਲ ਤੱਕਣ ਦੀ ਹਿੰਮਤ ਵੀ ਨਹੀਂ ਸੀ ਰਹੀ। ਵੱਡੇ ਵੱਡੇ ਸਿਦਕੀਆਂ ਦੇ ਸਿਦਕ ਵੀ ਖਤਰੇ ਵਿੱਚ ਪੈ ਗਏ ਸਨ। ਇਹ ਗੱਲ ਵੀ ਪੱਕੀ ਸੀ ਕਿ ਗੁਰੂ ਜੀ ਨੇ ਸਿਰ ਲਏ ਬਗੈਰ ਨਹੀਂ ਪਰਤਣਾ, ਪਰ ਸਿਰ ਦੇਵੇ ਕੌਣ? ਫਿਰ ਵੀ ਇੱਕ ਸਿਦਕੀ ਸਿੱਖ ਉੱਠ ਖਲੋਤਾ, ਜਿਸ ਦਾ ਨਾਂ ਸੀ ਭਾਈ ਮੋਹਕਮ ਚੰਦ। ਗੁਰੂ ਜੀ ਨੇ ਉਹੀ ਵਰਤਾਓ ਭਾਈ ਮੋਹਕਮ ਚੰਦ ਨਾਲ ਕੀਤਾ ਜੋ ਪਹਿਲਿਆਂ ਦੋਹਾਂ ਨਾਲ ਹੋਇਆ ਸੀ। ਗੁਰੂ ਸਾਹਿਬ ਫਿਰ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਸੀਸ ਦੀ ਮੰਗ ਕੀਤੀ, ਤਾਂ ਵਾਰੀ ਵਾਰੀ ਨਾਲ ਭਾਈ ਸਾਹਿਬ ਚੰਦ ਅਤੇ ਭਾਈ ਹਿੰਮਤ ਰਾਏ ਜੀ ਨੇ ਉੱਠ ਕੇ ਆਪਣੇ ਆਪਣੇ ਸੀਸ ਗੁਰੂ ਮਹਾਰਾਜ ਜੀ ਨੂੰ ਭੇਟ ਕੀਤੇ। ਹਜ਼ੂਰ ਨੇ ਇਹਨਾਂ ਦੇ ਸੀਸ ਵੀ ਕਲਮ ਕਰ ਦਿੱਤੇ, ਪਰ ਇਸ ਵਾਰੀ ਗੁਰੂ ਮਹਾਰਾਜ ਛੇਤੀ ਛੇਤੀ ਤੰਬੂ ਤੋਂ ਵਾਪਸ ਬਾਹਰ ਨਾ ਆਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਫਿਰ ਸੁਰਜੀਤ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾ ਦਿੱਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਜੋ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪਦੀ ਸੇਵਾ ਵਿੱਚ ਹੈ ਕਿਉਂ

ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਕੱਢ ਦਿੱਤੀ। ਪਰਮੇਸ਼ਰ ਦਾ ਭਗਤ ਸੀ ਸਾਧ ਸੰਗਤ, ਦੁਨੀਆਂ ਕਹਿੰਦੀ ਸੀ ਪਾਣਾ ਗੰਢੇਰਾ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ। ਉਹਦੀ ਕੁਲ ਦਾ ਧਰਮ ਸੀ ਸ਼ਹਿਰ ਦੇ ਡੰਗਰ ਮਰ ਜਾਣੇ, ਚੁੱਕ ਕੇ ਬਾਹਰ ਸੁੱਟ ਆਉਣੇ।

ਸਭ ਨਾਮ ਦੀ ਵਡਿਆਈ ਹੈ ਜੀ। ਨਾਨਕ ਕੇ ਕਰ ਕੇਵਲ ਨਾਮ।

ਸਭ ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲੈ ਨੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤਸੰਗਤ ਜੀ ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ, ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ।

ਕੌਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ। ਅਸੀਂ ਭਾਣਾ ਮੰਨਣ ਵਾਲੇ ਆ ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

0: ਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਤੇ ਸਾਰੇ ਗਜ ਵੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬਾਬਰ ਬਾਦਸ਼ਾਹ ਦੀ ਕਰੜੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਨੀਹਾਂ ਕੌਮ ਦੀਆਂ ਕੀਤੀਆਂ
1: ਪੱਕੀਆਂ ਸਨ।
0: ਮੀਰੀ ਪਿਰੀ ਦੇ ਮਾਲਕ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਉਡਾਈਆਂ ਫੱਕੀਆਂ ਸਨ ਤੇਗ ਬਹਾਦਰ ਹਿੰਦ ਦੀ ਬਣ ਚਾਦਰ ਪੱਤਾਂ ਲਹਿੰਦੀਆਂ ਅਨੇਕਾਂ
1: ਢੱਕੀਆਂ ਸਨ।
0: ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘੀ ਤੇਗਾਂ ਗੁਰੂ ਗੋਬਿੰਦ ਨੇ
1: ਚੁੱਕੀਆਂ ਸਨ।
0: ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ The death of Guru Arjan is a great turning point in the history of the Sikhs. ਭਾਵ Guru Arjan Dev Ji ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਬੜਾ ਵੱਡਾ ਮੋੜ ਸਾਬਤ ਹੋਈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ ਚੜ੍ਹਦੀ ਜਵਾਨੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਗੁਰੂ ਗੱਦੀ ਉੱਤੇ ਬੈਠੇ। ਭਾਈ ਗੁਰਦਾਸ ਜੀ ਲਿਖਦੇ ਹਨ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਯੋਧਾ
1: ਬਹੁ ਪਰ ਪੁਕਾਰੀ।
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਯੋਧਿਓ ਚੰਗੇ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ। ਅੰਮ੍ਰਿਤਸਰ ਸਾਹਿਬ ਇਲਾਹੀ ਫੌਜੀ ਛਾਉਣੀ ਵਿੱਚ ਬਦਲ ਗਿਆ। 1609 ਈਸਵੀ ਵਿੱਚ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਸਾਹਿਬਾਂ ਨੇ ਕਿਹਾ ਇੱਕ ਢਾਡੀ ਜਥਾ ਮੰਗਵਾਇਆ ਜਾਵੇ। ਭਾਈ ਬਿਧੀ ਚੰਦ ਜੀ ਨੱਥੇ ਅਤੇ ਅਬਦੁੱਲੇ ਦੇ ਢਾਡੀ ਜਥੇ ਨੂੰ ਲੈ ਕੇ ਆਏ। ਜਦੋਂ ਨੱਥੇ ਨੇ ਫੇਰਿਆ ਸੰਗੀ ਤੇ ਗਜ ਤੇ ਅਬਦੁੱਲੇ ਨੇ ਮਾਰਿਆ ਢੱਡ ਤੇ ਹੱਥ ਤਾਂ ਸੂਰਮਿਆਂ ਦੇ ਡੋਲੇ ਫਰਕਲ ਲਾ ਦਿੱਤੇ। ਫਿਰ ਜਦੋਂ ਲੱਗੀਆਂ ਧੌਸਿਆਂ ਤੇ ਚੋਟਾਂ ਤਾਂ ਪੰਜਾਬ ਦੀ ਸਰ ਜ਼ਮੀਨ ਗੂੰਜ ਉੱਠੀ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ ਭਗਤੀ ਤੇ ਰਾਜ ਸ਼ਕਤੀ ਮਾਲਾ ਤੇ ਖੰਡਾ ਜੋਸ਼ ਤੇ ਹੋਸ਼ ਸ਼ਾਂਤੀ ਤੇ ਕ੍ਰਾਂਤੀ ਬਾਣੀ ਤੇ ਕੁਰਬਾਨੀ ਸਭ ਇੱਕ ਪਲੇਟਫਾਰਮ ਤੇ ਇਕੱਠੀਆਂ ਹੇ

ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸਿੱਖਾਂ ਨੂੰ ਸੰਤ ਤੇ ਸਿਪਾਹੀ ਦਾ ਸੰਕਲਪ ਦੇ ਦਿੱਤਾ ਤਾਂ ਇਸ ਇਨਕਲਾਬ ਨੂੰ ਦੇਖ ਕੇ ਸਮੇਂ ਦੀ ਸਰਕਾਰ ਤਿਲਮਿਲਾ ਉੱਠੀ। ਜਹਾਂਗੀਰ ਮਰ ਗਿਆ, ਗੱਦੀ ਉੱਤੇ ਬੈਠਾ ਸ਼ਾਹਜਹਾਂ। ਇਸ ਨੇ ਗੁਰੂ ਪਾਤਸ਼ਾਹ ਦੇ ਨਾਲ ਚਾਰ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਲੜਿਆ ਗਿਆ, ਦੂਜਾ ਹਰਗੋਬਿੰਦਪੁਰੇ ਤੇ ਤੀਜਾ ਜੰਗ ਮਹਿਰਾਜ ਮਾਲਵੇ ਵਿੱਚ ਲੜਿਆ ਗਿਆ। ਲੱਲਾ ਬੇਗ ਦੀ ਤੀਸਰੀ ਲੜਾਈ ਜਿੱਤ ਕੇ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਆ ਗਏ। ਪੈਂਦੇ ਖਾਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਪੈਂਦੇ ਖਾਂ ਪਿੰਡ ਆਲਮ ਦਾ ਗਿਲਜਈ ਪਠਾਨ ਸੀ। ਉਸ ਛੋਟੀ ਉਮਰ ਵਿੱਚ ਹੀ ਗੁਰੂ ਜੀ ਦੀ ਸ਼ਰਨ ਆ ਗਿਆ। ਗੁਰੂ ਪਾਤਸ਼ਾਹ ਨੇ ਉਸ ਨੂੰ ਪਾਲਿਆ, ਪੋਸਿਆ, ਵਿਆਹਿਆ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ। ਉਸ ਨੂੰ ਆਪਣੀ ਬਹਾਦਰੀ ਦਾ ਹੰਕਾਰ ਹੋ ਗਿਆ। ਮਹਾਰਾਜ ਨੇ ਉਸ ਦਾ ਹੰਕਾਰ ਤੋੜਨ ਲਈ ਤੀਸਰੀ ਜੰਗ ਵਿੱਚ ਉਸ ਨੂੰ ਨਹੀਂ ਸੱਦਿਆ, ਜਿਸ ਦਾ ਪੈਂਦੇ ਖਾਂ ਨੂੰ ਬੜਾ ਗਿਲਾ ਸੀ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਇੱਕ ਸੌਦਾਗਰ ਨੇ 500 ਮੋਹਰਾਂ, ਚਿੱਟਾ ਬਾਜ, ਘੋੜਾ, ਖੰਡਾ ਤੇ ਪੋਸ਼ਾਕ ਚੜਾਏ। ਗੁਰੂ ਜੀ ਨੇ ਮੋਹਰਾਂ ਖਜ਼ਾਨੇ ਵਿੱਚ ਭੇਜ ਦਿੱਤੀਆਂ, ਬਾਜ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਸਾਰੀਆਂ ਵਸਤਾਂ ਪੈਂਦੇ ਖਾਂ ਨੂੰ ਬਖਸ਼ ਦਿੱਤੀਆਂ ਤੇ ਨਾਲ ਹੀ ਹਜ਼ੂਰ ਨੇ ਹੁਕਮ ਦਿੱਤਾ ਕਿ ਪੈਂਦੇ ਖਾਨ ਹਮੇਸ਼ਾ ਇਹ ਚੀਜ਼ਾਂ ਪਹਿਨ ਕੇ ਤੇ ਇਸ ਘੋੜੇ ਤੇ ਸਵਾਰ ਹੋ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਮੋਹ ਵਸ ਹੋ ਕੇ ਪੈਂਦੇ ਖਾਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ ਆਪਣੇ ਜਵਾਈ ਉਸਮਾਨ ਖਾਨ ਨੂੰ ਦੇ ਦਿੱਤੀਆਂ। ਉਧਰ ਭਾਈ ਗੁਰਦਿੱਤਾ ਜੀ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਉਸਮਾਨ ਖਾਂ ਨੇ ਭਾਈ ਗੁਰਦਿੱਤਾ ਜੀ ਦਾ ਬਾਜ ਵੀ ਚੋਰੀ ਕਰ ਲਿਆ ਤੇ ਮੰਗਣ ਤੇ ਵੀ ਨਹੀਂ ਦਿੱਤਾ। ਅਗਲੇ ਦਿਨ ਗੁਰੂ ਜੀ ਨੇ ਸੇਵਾਦਾਰ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਉਹ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ਪੈਂਦੇ ਖਾਨ, ਸਾਡੀ ਬਖਸ਼ਿਸ਼ ਅਗਾਂਹ ਦੇ ਬੈਠਾ ਹੈ, ਉਹ ਪੋਸ਼ਾਕ ਤੇ ਹਥਿਆਰ ਪਹਿਣ ਕੇ ਕਿਉਂ ਨਹੀਂ ਆਇਆ ਤੇ ਨਾ ਹੀ ਤੇਰੇ ਕੋਲ ਘੋੜਾ ਹੈ? ਪੈਂਦੇ ਖਾਂ ਦੀ ਮੱਤ ਤੇ ਪਰਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ, ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਪਈਆਂ ਨੇ। ਮਹਾਰਾਜ ਨੇ ਬਾਜ ਬਾਰੇ ਪੁੱਛਿਆ ਤਾਂ ਪੈਂਦੇ ਖਾਂ ਫਿਰ ਝੂਠ ਬੋਲ ਗਿਆ। ਕਹਿਣ ਲੱਗਾ, ਨਾ ਮੈਂ ਤੇ ਨਾ ਮੇਰੇ ਜਵਾਈ ਨੇ ਹੀ ਕੋਈ ਬਾਜ ਦੇਖਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ, ਪੈਂਦੇ ਖਾਨ, ਕੋਈ ਗੱਲ ਨਹੀਂ, ਜੇ ਭੁੱਲ ਹੋ ਗਈ ਹੈ ਤਾਂ ਛਪਾਉਣ ਦੀ ਲੋੜ ਨਹੀਂ, ਸੰਗਤ ਕੋਲੋਂ ਮਾਫ਼ੀ ਮੰਗ ਲੈ। ਜਦੋਂ ਪੈਂਦੇ ਖਾਂ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜ ਕੇ ਬਾਜ ਸਮੇਤ ਸਾਰੀਆਂ ਚੀਜ਼ਾਂ ਪੈਂਦੇ ਖਾਂ ਦੇ ਘਰੋਂ ਮੰਗਵਾ ਲਈਆਂ। ਕ੍ਰੋਧ ਦਾ ਭਰਿਆ ਪੈਂਦੇ ਖਾਂ ਘਰ ਵਾਪਸ ਪਰਤ ਆਇਆ। ਉਸਮਾਨ ਖਾਂ ਨੇ ਉਸ ਨੂੰ ਹੋਰ ਭੜਕਾ ਦਿੱਤਾ ਤੇ ਫਿਰ ਉਹ ਦੋਵੇਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਕੋਲ ਜਾ ਪਹੁੰਚੇ। ਕੁਤਬ ਖਾਂ ਨੇ ਕਿਹਾ, ਪੈਂਦੇ ਖਾਨ, ਤੂੰ ਤੇ ਮੈਂ ਇਕੱਲੇ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕਦੇ, ਸਾਨੂੰ ਬਾਦਸ਼ਾਹ ਕੋਲੋਂ ਮਦਦ ਲੈਣੀ ਚਾਹੀਦੀ ਹੈ। ਇਹ ਤਿੰਨੇ ਲਾਹੌਰ ਬਾਦਸ਼ਾਹ ਸ਼ਾਹਜਹਾਂ ਪਾਸ ਪਹੁੰਚੇ ਤੇ ਜਾ ਕੇ ਪੈਂਦੇ ਖਾਂ ਨੇ ਬਾਦਸ਼ਾਹ ਦੇ ਅੱਗੇ ਜੋ ਫਰਿਆਦ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾਬ ਦੀ ਸੇਵਾ ਵਿੱਚ ਹੇ

ਖਾਨ ਦੇ ਨਾਲ ਕੁਤਬ ਖਾਂ, ਪੈਂਦੇ ਖਾਂ, ਉਸਮਾਨ ਖਾਨ ਤੇ ਖਵਾਜ਼ਾ ਅਨਵਰ ਖਾਂ ਚੜ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜੀ ਸੀ ਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਸੀ ਸਾਰੀ ਸ਼ੇਰਾਂ ਦਾ ਦਲ। ਉਧਰ ਧੀਰ ਮਲ ਨੇ ਪੈਂਦੇ ਖਾਂ ਨੂੰ ਚਿੱਠੀ ਲਿਖ ਭੇਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਂ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ, ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਂ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿਤ ਚੇਤਾ ਨਹੀਂ ਸੀ ਕਿ ਇਹ ਘੋਲ ਸਾਧਾਰਨ ਬੰਦਿਆਂ ਨਾਲ ਨਹੀਂ ਸਗੋਂ ਸ਼ੇਰਾਂ ਨਾਲ ਕਰਨਾ ਪੈਣਾ ਹੈ। ਜਦ ਵੈਰੀ ਨੇ ਮੈਦਾਨ ਵਿੱਚ ਆ ਕੇ ਲਲਕਾਰ ਮਾਰੀ ਤਾਂ ਸਿੱਖ ਭੁੱਖੇ ਸ਼ੇਰਾਂ ਵਾਂਗ ਉਹਨਾਂ ਤੇ ਟੁੱਟ ਕੇ ਪੈ ਗਏ। ਤੀਰਾਂ ਦੀ ਬੁਛਾਰ ਨੇ ਮੋਹਰਲੀਆਂ ਪਾਲਾਂ ਡੇਗ ਦਿੱਤੀਆਂ। ਰਾਹ ਵਿਖਾਉਣ ਵਾਲੇ ਮਿਸਾਲਚੀ ਮਾਰੇ ਗਏ। ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ। ਹਨੇਰੇ ਵਿੱਚ ਕਈ ਆਪਸ ਵਿੱਚ ਹੀ ਕੱਟ ਕੇ ਮਰ ਗਏ। ਇਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ। ਵੈਰੀ ਦਲ ਵਿੱਚ ਭੱਜਣਾ ਹੈ ਕਿਉਂ ਪੈ ਗਿਆ।

ਗਰੀਬਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ ਸਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਰ ਪ੍ਰਯਾਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ।

ਹਜ਼ੂਰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ। ਬੜਾ ਰਾਜ ਵਧਾਇਆ ਉਹਨੇ, ਬੜੀ ਸੇਵਾ ਕੀਤੀ। ਉਹਨਾਂ ਦੇ ਘਰ ਇੱਕ ਧੀ ਸੀ। ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ, ਕਿਹਦੇ ਨਾਲ ਵਿਆਹੀਏ, ਮੁੰਡਾ ਚੰਗਾ ਹੋਣਾ ਚਾਹੀਦਾ, ਮਾਂ ਪਿਓ ਨੂੰ ਖਿਆਲ ਹੁੰਦਾ। ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ, ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਹੈ ਨਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ, ਇਹ ਬੜਾ ਸੁੰਦਰ ਹੈ, ਨਾਲੇ ਸਾਡਾ ਸਿੱਪਾ ਸਲਾਰ ਹੈ, ਉਂਝ ਵੀ ਜਵਾਨ ਹੈ, ਜਰਨੈਲ ਹੈ, ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ। ਹਜ਼ੂਰ ਕਹਿੰਦੇ ਨੇ

ਥੋੜਾ ਜਿਹਾ ਟਿਕਾਇਆ ਜੇ, ਅਗਲਾ ਬੰਦਾ ਬੈਠਾ ਟਿਕੇ ਨਾ ਨਾ ਤੇ ਫਿਰ ਮੈਂ ਭੁੱਲ ਜਾਣਾ ਵਾ। ਤੁਹਾਡੇ ਮਨ ਬੜੇ ਤਗੜੇ ਨੇ, ਮੇਰਾ ਛੋਟਾ ਮਨ ਹੈ। ਧਿਆਨ ਦੇ ਆ ਜੇ, ਹਜ਼ੂਰ ਦੇ ਆਗਮਨ ਦੀ ਖੁਸ਼ੀਆਂ ਵਿੱਚ ਜੁੜ ਬੈਠੇ ਹੋ।

ਸੁਣਨੀਆਂ ਕਿਉਂ ਚੱਲੀ ਜੀ ਮਾਂ ਨੇ ਆਖਿਆ ਜਾਣ ਨਾ ਦੇਸਾਂ ਸੁਣਨੀਆਂ ਸਾਹਿਬ ਜੀ ਜੇ ਤੁੱਠੇ ਹੋ ਨਾ ਦੇਦਾਸ ਮੇਰੀ ਝੋਲੀ ਵਿੱਚ ਪਾ ਦਿਓ ਇਹ ਸੇਵਾ ਤੁਹਾਡੀ ਕਰਨਗੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤਸੰਗ ਜੀ ਬੜੀ ਬਖਸ਼ਿਸ਼ ਹੋਈ ਏ ਮਾਂ ਤੇ ਇੱਕ ਤੇ ਉਹ ਗੁਰੂ ਪੁੱਤਰੀ ਏ ਦੂਜਾ ਗੁਰੂ ਦੇ ਘਰੋਂ ਏ ਤੀਜੇ ਉਹ ਗੁਰੂ ਦੀ ਮਾਂ ਏ ਚੌਥੇ ਉਹ ਗੁਰੂ ਦੀ ਦਾਦੀ ਏ ਗੁਰੂ ਅਮਰਦਾਸ ਦੀ ਸਪੁੱਤਰੀ ਏ ਤੇ ਗੁਰੂ ਰਾਮਦਾਸ ਦੇ ਘਰੋਂ ਏ ਗੁਰੂ ਅਰਜਨ ਸਾਹਿਬ ਦੀ ਮਾਂ ਏ ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਤਸੰਗ ਇਸ ਖਾਨਦਾਨ ਦੀ ਮਾਲਕ ਹੈ ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ ਜਾਣ ਲੈਂਦੇ

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਦੇ ਮੰਗੀ ਜਾਏ ਕਿਸੋ ਕਿਸੋ ਕੁਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੁਕਣੇ ਕਬੂ ਕੋ ਸੁਣੇ ਪੁਕਾਰ ਕਦੀ ਤੇ ਪੁਕਾਰ ਸੁਣੇਗਾ ਨਾ ਬਸ ਮੰਗਤਾ ਮੰਗੀ ਜਾਏ ਮੰਗ ਬਾਰ ਬਾਰ ਦੁਹਰਾਈ ਜਾਏ ਕਿਵੇਂ ਮੰਗੇ ਬਬੀਹੇ ਦੀ ਤਰ੍ਹਾਂ ਉਸ ਚਾਤਕ ਦੀ ਨਿਆਈ ਜਿਹੜਾ ਬਾਰ ਬਾਰ ਪਿਓ ਪਿਓ ਕਰਦਾ ਰਹਿੰਦਾ ਮੰਗੀ ਜਾਂਦਾ ਨਾ ਦਿਨ ਵਹਿੰਦਾ ਨਾ ਰਾਤ ਵਹਿੰਦਾ ਉਹ ਪੁਕਾਰਾਂ ਕਰੀ ਜਾਂਦਾ ਬਬੀਹਾ ਬੋਲ ਰਿਹਾ ਸੀ ਕਿਸੇ ਨੇ ਆਵਾਜ਼ ਮਾਰੀ ਤੇ ਆਖਿਆ ਬਬੀਹਾ ਕਿਉਂ ਪਿਆ ਬੋਲਣਾ ਕਹਿੰਦਾ ਇੱਕ ਬੂੰਦ ਚਾਹੀਦੀ ਇੱਕ ਬੂੰਦ ਲਈ ਬੋਲ ਰਹੀ ਮੰਗਤੀ ਦਾ ਪਹਿਲਾ ਗੁਣ ਹੈ ਜੀ ਕਹਿੰਦੇ ਨੇ ਸੰਸਾਰ ਵਿੱਚ ਕਿਤਨਾ ਵੱਡਾ ਸਮੁੰਦਰ ਹੈ ਨਦੀਆਂ ਨਾਲੇ ਨੇ ਸਾਗਰ ਹਨ ਤਲਾਬ ਹਨ ਉਹ ਕਿਤੋਂ ਵੀ ਇੱਕ ਘੁੱਟ ਪਾਣੀ ਦਾ ਪੀ ਕੇ ਆਪਣੀ ਪਿਆਸ ਬੁਝਾ ਲੈ ਕਹਿੰਦੇ ਨਹੀਂ ਇਹ ਪਾਣੀ ਮੇਰੀ ਪਿਆਸ ਨਹੀਂ ਬੁਝਾ ਸਕਦੇ ਮੈਨੂੰ ਤਾਂ ਇੱਕ ਬੂੰਦ ਚਾਹੀਦੀ ਇੱਕ ਬੂੰਦ ਵਾਸਤੇ ਮੈਂ ਇਤਨਾ ਪਿਊ ਪਿਊ ਕਰ ਰਹੀ ਹਾਂ ਖਿਆਲ ਕਰਿਓ ਜੀ ਇੱਕ ਬੂੰਦ ਜਲ ਕਾਰਨੇ ਚਾਤਕ ਦੁੱਖ ਪਾਵੇ ਇੱਕ ਬੂੰਦ ਵਾਸਤੇ ਉਹ ਕਿੰਨਾ ਬੋਲਦਾ ਕਹਿੰਦਾ ਜਾਂ ਜਾ ਕੇ ਸੌ ਆਪ ਵੀ ਸੌ ਤੇ ਮੈਨੂੰ ਵੀ ਸੌਣ ਦੇ ਕਿਉਂ ਨੀਂਦ ਹਰਾਮ ਕਰ ਰਹੇ ਬਬੀਹਾ ਨਹੀਂ ਮੁੜਿਆ ਜੀ ਬਬੀਹਾ ਬੋਲਦਾ ਜਾ ਰਿਹਾ ਆਖਿਰ ਕੀ ਹੋਇਆ ਉਹ ਇੱਕ ਲਿਵ ਨਾਲ ਬੋਲ ਰਿਹਾ ਸੀ ਇੱਕ ਕੋਲੋਂ ਮੰਗ ਰਿਹਾ ਸੀ ਬਾਣੀ ਵਿੱਚ ਫੈਸਲਾ ਹੈ ਜੀ

ਨਹੀਂ ਮੁੜਿਆ। ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ। ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾਏ ਮੰਗੀ ਜਾਏ, ਬਬੀਹੇ ਦੀ ਨਿਆਈ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ ਪਾਵੋ ਦਾਨ ਢੀਠ ਹੋਏ ਮੰਗੋ। ਮੰਗ ਰਿਹਾ ਮੰਗਤਾ, ਮਾਲਕ ਕਹਿ ਰਿਹਾ ਨਹੀਂ ਹੈ ਚਲਾ ਜਾ, ਕਹਿੰਦਾ ਨਹੀਂ ਕੁਛ ਤੇ ਦੇ ਕੇ ਤੋਰ, ਕੁਛ ਤੇ ਮੇਰੀ ਝੋਲੀ ਪਾ, ਮੈਂ ਤੇਰੇ ਕੋਲ ਲੈ ਬਗੈਰ ਨਹੀਂ ਜਾਣਾ। ਇੰਨਾ ਢੀਠ ਬਣਦਾ ਕਈ ਵਾਰ ਮਾਲਕ ਕਿੰਨੀਆਂ ਗੱਲਾਂ ਕਰਦਾ, ਦੇਣ ਵਾਲਾ ਬਹੁਤ ਗੱਲਾਂ ਕਰਦਾ ਪਰ ਉਹ ਬਰਦਾਸ਼ਤ ਕਰੇ, ਹਰ ਗੱਲ ਨੂੰ ਸੁਣੇ, ਕਿਉਂਕਿ ਢੀਠ ਬਣਦਾ। ਜਦ ਤੱਕ ਢੀਠ ਨਹੀਂ ਬਣਦਾ ਤਦ ਤੱਕ ਦਾਤ ਨਹੀਂ ਮਿਲਣੀ। ਪਾਵੋ ਦਾਨ ਢੀਠ ਹੋਏ ਮੰਗ, ਢੀਠ ਬਣ ਕੇ ਮੰਗੀ ਜਾ ਮੰਗੀ ਜਾ ਮੰਗੀ ਜਾ। ਹੁਣ ਗੱਲ ਆ ਗਈ ਤੀਸਰੇ ਗੁਣ ਦੀ। ਤੀਸਰਾ ਗੁਣ ਹੈ ਜੀ ਮੰਗਤਾ ਡਰ ਨਾ ਛੱਡੇ। ਕਿਵੇਂ?